0: There's only one station that keeps you moving. Hotwired Radio. Today's best music. Q101. Electric.
1: ਜਦੋਂ ਵੀ ਨੂਰੀ ਨੱਥ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲਿਜਾਇਆ ਜਾਂਦਾ ਤੇ ਜੇਲ੍ਹ ਵਿੱਚ ਇਸੇ ਤਰ੍ਹਾਂ ਭਗਦੜ ਵੱਜ ਜਾਂਦੀ
2: ਹੈ। ਇੱਕ ਮਾਮੂਲੀ ਕੈਦੀ ਦੀ
1: ਇੰਨੀ ਦਹਿਸ਼ਤ

ਤਮ ਸਾਮਾਇਨ 1.1 FM ਪਾਕਿਸਤਾਨ ਦੇ ਲਾਰਡ ਸਟੇਸ਼ਨ ਤੋਂ ਬਾਅਦ ਜਿਹੜੇ ਤੁਹਾਡੇ ਆਪਣੇ ਮੇਜ਼ਬਾਨ ਸੱਜਣ ਬੇਲੀ ਮਿੱਤਰ ਵਸੀਮ ਅਹਿਮਦ ਦੇ ਸਾਰੇ ਭੈਣਾਂ ਅਤੇ ਭਰਾਵਾਂ ਦੇ ਸੱਜਣਾਂ ਅਤੇ ਬੇਲੀਆਂ ਨੂੰ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਸੱਜਣ ਬੇਲੀ ਦੇ ਵਿੱਚ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਹਿੰਦਾ ਜੀ ਆਇਆਂ ਨੂੰ ਉਹ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਕੋਲੋਂ ਮਾਜ਼ਰਤ ਚਾਹੁੰਦਾ, ਮੈਨੂੰ ਮਾਫ਼ ਕਰ ਦਿਓ ਬਾਬੂ ਜੀ, ਉਹ ਮੈਂ ਮੁਜਰਮ ਤੁਹਾਡੇ ਪਿਆਰ ਦੀਆਂ, ਇਨਸਾਫ਼ ਕਰ ਦਿਓ ਬਾਬੂ ਜੀ, ਮੈਨੂੰ ਮਾਫ਼ ਕਰ ਦਿਓ ਬਾਬੂ ਜੀ। ਲਓ ਜਨਾਬ, ਉਹਦੇ ਵਿੱਚ ਗੱਲ ਇਹ ਕੀ ਹੈ ਕਿ ਥੋੜ੍ਹਾ ਜਿਹਾ ਮੈਂ ਲੇਟ ਹੋ ਗਿਆ ਸਾਂ, ਕੋਈ ਟ੍ਰੈਫਿਕ ਦੇ ਚੱਕਰ ਦੇ 'ਚ ਮੈਂ ਫਸ ਫੁਸ ਗਿਆ ਸਾਂ। ਖੈਰ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਮੌਜੂਦ ਹਾਂ, ਤੁਸੀਂ ਸਾਡੇ ਨਾਲ ਮੌਜੂਦ ਹੋ ਔਰ ਅਸੀਂ ਮਿਲ ਕੇ ਆਪਸ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਬੜਾ ਹੀ ਸੋਹਣਾ, ਬੜਾ ਪਿਆਰਾ ਅਤੇ ਬੜਾ ਵਧੀਆ ਬਣਾਉਣਾ। ਜਦੋਂ ਮੈਂ ਘਰੋਂ ਨਿਕਲਿਆ ਸਾਂ, ਹਲਕੀ ਹਲਕੀ ਜੀ ਹਵਾ, ਹਲਕੀ ਹਲਕੀ ਜੀ, ਹਲਕੀ ਹਲਕੀ ਜੀ ਹਵਾ, ਹਲਕੇ ਹਲਕੇ ਜਿਹੇ ਬੱਦਲ ਜਿਹੜੇ ਨੇ ਉਹ ਵਧਣਾ ਸ਼ੁਰੂ ਹੋਏ ਸੀ ਸਟੂਡੀਓ ਵਾਲੇ ਪਾਸਿਓਂ, ਰੇਡੀਓ ਸਟੇਸ਼ਨ ਵਾਲੇ ਪਾਸਿਓਂ। ਮਗਰ ਜਦੋਂ ਮੈਂ ਰੇਡੀਓ ਸਟੇਸ਼ਨ ਦੇ ਕੋਲ ਪਹੁੰਚਿਆ, ਯਕੀਨ ਕਰੋ, ਇੱਕ ਦੋ ਤਿੰਨ ਚਾਰ ਕਤਰੇ ਬਾਰਿਸ਼ ਦੇ ਵੀ ਮੇਰੇ ਉੱਤੇ ਪੈ ਗਿਆ। ਉਹ ਮੈਂ ਕਿਹਾ ਲਓ ਜਨਾਬ, ਮੌਜਾਂ ਹੋ ਗਈਆਂ, ਮੀਂਹ ਪੈ ਗਿਆ ਜੇ, ਅਤੇ ਮੀਂਹ ਪੈ ਗਿਆ ਅਤੇ ਭੂੜੇ ਵੀ ਬਣ ਗਏ, ਅਤੇ ਭੂੜੇ ਬਣ ਗਏ ਅਤੇ ਮਿੱਠੇ ਚੌਲ ਵੀ ਬਣ ਗਏ, ਅਤੇ ਮਿੱਠੇ ਚੌਲ ਬਣ ਗਏ ਅਤੇ ਗੁੜ ਵਾਲੇ ਚੌਲ ਵੀ ਬਣ ਗਏ, ਅਤੇ ਗੁੜ ਵਾਲੇ ਚੌਲ ਵੀ ਬਣ ਗਏ, ਅਤੇ ਅਸੀਂ ਬਹਿ ਕੇ ਚਾਵਾਂ ਵੀ ਪੀਵਾਂਗੇ, ਚੁਰਕੜੇ ਮਾਰ ਕੇ। ਲਓ ਜਨਾਬ, ਵਾਰ ਐਫ ਏ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਤੁਹਾਡਾ ਮੇਰਾ ਸਾਥ ਰਹੇਗਾ ਜਨਾਬ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਦੇ ਵਿੱਚ 2 ਕਮਰਸ਼ਲ ਪ੍ਰੋਗਰਾਮ ਨੂੰ ਤੁਹਾਨੂੰ ਪਹਿਲੇ ਦੱਸ ਦਈਏ, 1 10 ਮਿੰਟ ਦਾ ਜੇ ਅਤੇ 1 15 ਮਿੰਟਾਂ ਦਾ ਜੇ, ਅਤੇ ਉਹਨਾਂ ਨੂੰ ਵੀ ਤੁਸੀਂ ਸੁਣਨਾ, ਸਾਡੇ ਨਾਲ ਨਾਲ ਰਹਿਣਾ। ਮਗਰ ਸਭ ਤੋਂ ਪਹਿਲੇ ਜਿਹੜੀ ਅਸੀਂ ਗੱਲ ਕਰਨੀ ਹੈ, ਉਹ ਗੱਲ ਕਰਨੀ ਹੈ ਆਪਣੇ ਪਿਆਰੇ ਵਤਨ ਪਾਕਿਸਤਾਨ ਦੀ, 14 ਅਗਸਤ ਦੀ ਔਰ ਅਗਸਤ ਦੇ ਮਹੀਨੇ ਦੀ। ਅਗਸਤ ਦੇ ਮਹੀਨੇ ਦੇ ਵਿੱਚ ਸਾਡਾ ਪਿਆਰਾ ਵਤਨ ਆਜ਼ਾਦ ਹੋਇਆ, ਪਾਕਿਸਤਾਨ ਮਾਰ ਦੇ ਵਜੂਦ 'ਚ ਆਏ ਹਾਂ, ਪਾਕਿਸਤਾਨ ਬਣਿਆ। ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਾਂ ਨੇ ਬੜੀਆਂ ਮਿਹਨਤਾਂ ਕਰਕੇ, ਬੜੀਆਂ ਕੁਰਬਾਨੀਆਂ ਦੇ ਕੇ ਇਸ ਪਿਆਰੇ ਵਤਨ ਨੂੰ ਹਾਸਲ ਕੀਤਾ, ਅਤੇ ਇਹ 14 ਅਗਸਤ ਦਾ ਜਿਹੜਾ ਜਸ਼ਨ ਹੈ ਉਹ ਅਸੀਂ ਹਰ ਸਾਲ ਮਨਾਉਂਦੇ ਹਾਂ, ਉਹ ਭਰਪੂਰ ਤਰੀਕੇ ਨਾਲ ਮਨਾਉਂਦੇ ਹਾਂ ਔਰ ਇੰਨੇ ਜ਼ੋਰੋ ਸ਼ੋਰ ਨਾਲ ਮਨਾਉਂਦੇ ਹਾਂ ਕਿ ਪੂਰੀ ਦੁਨੀਆ ਦੇ 'ਚ ਪਤਾ ਲੱਗਦਾ ਕਿ ਜਨਾਬ ਕਿਸੇ ਮੁਲਕ ਨੂੰ ਆਜ਼ਾਦੀ ਹਾਸਲ ਹੋਈ ਸੀ, ਕੋਈ ਮੁਲਕ ਆਪਣੇ ਮਾਰ ਦੇ ਵਜੂਦ 'ਚ ਆਇਆ ਸੀ, ਕੋਈ ਮੁਲਕ ਬਣਿਆ ਸੀ, ਅਤੇ ਜਨਾਬ ਸਾਡਾ ਸੋਹਣਾ, ਸਾਡਾ ਪਿਆਰਾ ਪਾਕਿਸਤਾਨ, ਜਿਹਦੀ ਵਜ੍ਹਾ ਤੋਂ ਅਸੀਂ ਹਰ ਜਗ੍ਹਾ 'ਤੇ ਮਸ਼ਹੂਰ, ਹਰ ਜਗ੍ਹਾ ਦੇ ਉੱਤੇ ਸਾਡਾ ਨਾਂ ਰੋਸ਼ਨ, ਸਾਡਾ ਮੁਲਕ ਚੰਦ ਤਾਰੇ ਸਿਤਾਰਿਆਂ ਸੂਰਜ ਤਰ੍ਹਾਂ ਚਮਕਦਾ ਹੋਇਆ ਸਾਡਾ ਮੁਲਕ, ਸਾਡੇ ਲੋਕ ਮਿਹਨਤੀ ਔਰ ਇੰਤਹਾਈ ਮਿਹਨਤੀ, ਹਰ ਜਗ੍ਹਾ 'ਤੇ ਜਾ ਕੇ ਆਪਣਾ ਨਾਂ ਦਾ ਸਿੱਕਾ ਜਿਹੜਾ ਉਹ ਜਮਾ ਦਿੰਦੇ ਨੇ, ਔਰ ਲੋਕ ਜਿਹੜੇ ਨੇ ਪਾਕਿਸਤਾਨ ਦੇ ਲੋਕਾਂ ਦੀ ਹਰ ਜਗ੍ਹਾ 'ਤੇ ਕਦਰ ਕਰਦੇ ਨੇ। ਅਗਰ ਅਸੀਂ ਗੇਮਾਂ ਦੀ ਗੱਲ ਕਰੀਏ ਤਾਂ ਕ੍ਰਿਕਟ ਦੇ ਵਿੱਚ ਅਸੀਂ ਅੱਗੇ ਚਲੇ ਜਾਂਦੇ ਹਾਂ, ਅਸੀਂ ਹਾਕੀ ਦੇ 'ਚ ਅੱਗੇ ਚਲੇ ਜਾਂਦੇ ਹਾਂ, ਕੋਈ ਵੀ ਗੇਮ ਹੋਵੇ ਉਹਦੇ ਵਿੱਚ ਅਸੀਂ ਫਤਿਹ ਹਾਸਲ ਕਰਦੇ ਹਾਂ, ਕਾਮਯਾਬੀਆਂ ਹਾਸਲ ਕਰਦੇ ਹਾਂ। ਗੇਮਾਂ ਦੇ ਵਿੱਚ ਕਦੀ ਬੰਦਾ ਹਾਰ ਵੀ ਜਾਂਦਾ, ਕਦੀ ਜਿੱਤ ਵੀ ਜਾਂਦਾ, ਮਗਰ ਜ਼ਿਆਦਾਤਰ ਜਿਹੜੀਆਂ ਨੇ ਗੇਮਾਂ ਦੇ ਵਿੱਚ ਟੌਪ ਪੋਜੀਸ਼ਨ ਜਿਹੜੀ ਹਾਸਲ ਕਰਦਾ ਉਹ ਪਾਕਿਸਤਾਨ ਹਾਸਲ ਕਰਦਾ। ਅਗਰ ਅਸੀਂ ਲੋਕਾਂ ਦੇ ਭਾਈਚਾਰੇ ਨੂੰ ਵੇਖੀਏ ਤਾਂ ਯਕੀਨ ਕਰੋ, ਇੰਨਾ ਭਾਈਚਾਰਾ, ਇੰਨੀ ਮਹਿਮਾਨ ਨਵਾਜ਼ੀ ਅਗਰ ਕਿਸੇ ਮੁਲਕ ਦੇ ਵਿੱਚ ਮੌਜੂਦ ਹੈ ਤਾਂ ਉਹ ਪਾਕਿਸਤਾਨ ਪਹਿਲੇ ਨੰਬਰ 'ਤੇ ਆਏਗਾ। ਔਰ ਅਗਰ ਤੁਸੀਂ ਇਸ ਮੁਲਕ ਦੀ ਗੱਲ ਕਰੋਗੇ ਕਿ ਜਨਾਬ ਇੱਥੇ ਮੌਸਮ ਨੇ, ਅਤੇ ਐਡੇ ਸੋਹਣੇ ਮੌਸਮ, ਸਰਦੀ ਇੱਥੇ ਰੱਜ ਕੇ, ਗਰਮੀ ਇੱਥੇ ਰੱਜ ਕੇ, ਅਤੇ ਉਸ ਤੋਂ ਬਾਅਦ ਬਾਰਿਸ਼ ਜਦੋਂ ਹੁੰਦੀ ਹੈ, ਸਾਵਣ ਆਉਂਦਾ ਅਤੇ ਬਾਰਿਸ਼ਾਂ ਵੀ ਰੱਜ ਕੇ, ਅਤੇ ਉਸ ਤੋਂ ਬਾਅਦ ਜਦੋਂ ਖਜ਼ਾਨ ਹੁੰਦੀ ਹੈ ਅਤੇ ਖਜ਼ਾਨ ਦੇ ਵੀ ਆਪਣੇ ਰੰਗ ਹੁੰਦੇ ਨੇ, ਆਪਣੀ ਖੂਬਸੂਰਤੀ ਹੁੰਦੀ ਹੈ, ਪਹਾੜਾਂ ਵਾਲੇ ਪਾਸੇ ਜਾਓ ਅਤੇ ਪਹਾੜ ਇੱਥੇ ਨੇ, ਬਰਫ਼ਾਂ ਇੱਥੇ ਨੇ, ਸਮੁੰਦਰ ਵੱਲ ਜਾਓ ਅਤੇ ਸਮੁੰਦਰ ਇੱਥੇ ਨੇ, ਔਰ ਅਗਰ ਅਸੀਂ ਰੇਗਿਸਤਾਨ ਵੱਲ ਜਾਈਏ ਤਾਂ ਰੇਗਿਸਤਾਨ ਇੱਥੇ ਨੇ। ਸਾਰੇ ਮੁਲਕ ਦੇ ਵਿੱਚ ਹਰ ਤਰ੍ਹਾਂ ਦੇ ਮੌਸਮ ਮੌਜੂਦ ਨੇ, ਹਰ ਤਰ੍ਹਾਂ ਦੇ ਲੋਕ ਮੌਜੂਦ ਨੇ, ਹਰ ਤਰ੍ਹਾਂ ਦੇ ਇਲਾਕੇ ਮੌਜੂਦ ਨੇ। ਇਸ ਵਾਸਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਪਿਆਰਾ ਵਤਨ ਹੈ ਉਹ ਪਾਕਿਸਤਾਨ ਹੈ, ਔਰ ਪਾਕਿਸਤਾਨ ਦੇ ਵਿੱਚ ਅੱਲਾਹ ਤਾਲਾ ਦੀਆਂ ਇੰਨੀਆਂ ਰਹਿਮਤਾਂ, ਇੰਨੀਆਂ ਬਰਕਤਾਂ ਨੇ ਕਿ ਅਸੀਂ ਇੱਕ ਇੱਕ ਚੀਜ਼ ਦਾ ਵੀ ਸ਼ੁਕਰ ਅਦਾ ਕਰੀਏ ਘੱਟ ਹੈ। ਔਰ ਸਭ ਤੋਂ ਵੱਧ ਕੇ ਜਿਹੜੇ ਲੋਕ ਨੇ ਇੱਥੇ ਉਹ ਮਿਲਨਸਾਰ ਨੇ, ਮੁਹੱਬਤ ਕਰਨ ਵਾਲੇ ਨੇ। ਪਾਕਿਸਤਾਨ ਤੋਂ ਬਾਹਰੋਂ ਜਿਹੜੇ ਵੀ ਲੋਕ ਆਉਂਦੇ ਨੇ ਉਹ ਜਦੋਂ ਵਾਪਸ ਜਾਂਦੇ ਨੇ, ਅੱਥਰੂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੁੰਦੇ ਨੇ, ਪਿਆਰ ਦੇ ਅੱਥਰੂ, ਉਦਾਸੀ ਦੇ ਅੱਥਰੂ, ਜੁਦਾਈ ਦੇ ਅੱਥਰੂ, ਕਿ ਉਹ ਜਾ ਰਹੇ ਹੁੰਦੇ ਨੇ ਤਾਂ ਉਹਨਾਂ ਦਾ ਦਿਲ ਉਦਾਸ ਹੁੰਦਾ ਕਿ ਐਡੇ ਸੋਹਣੇ ਲੋਕ, ਐਡੇ ਪਿਆਰੇ ਲੋਕ, ਇੰਨੀ ਮੁਹੱਬਤ ਕਰਨ ਵਾਲੇ ਲੋਕ, ਸੜਕਾਂ 'ਤੇ ਆਉਂਦੇ ਨੇ, ਬਾਜ਼ਾਰਾਂ 'ਚ ਆਉਂਦੇ ਨੇ, ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਨੇ ਉਹ ਇੱਥੇ ਸ਼ੋਪਿੰਗ ਕਰਦੇ ਨੇ, ਸੈਰ ਕਰਦੇ ਨੇ, ਕੋਈ ਚੀਜ਼ ਖਰੀਦਦੇ ਨੇ, ਕੋਈ ਚੀਜ਼ ਖਾਂਦੇ ਨੇ, ਅਤੇ ਯਕੀਨ ਕਰੋ ਜ਼ਿਆਦਾਤਰ ਜਿਹੜੇ ਲੋਕ ਨੇ, ਬਲਕਿ ਸਾਰੇ ਲੋਕ ਹੀ ਕਹਿੰਦੇ ਨੇ ਕਿ ਤੁਸੀਂ ਬਾਹਰੋਂ ਇੰਨੇ, ਤੁਸੀਂ ਸਾਡੇ ਮਹਿਮਾਨ ਜੇ, ਤੁਸੀਂ ਸਾਡੇ ਪਰਾਹੁਣੇ ਜੇ। ਉਹ ਨਾ ਸਿਰਫ ਬਾਹਰ ਦੇ ਲੋਕ, ਬਲਕਿ ਅਸੀਂ ਅਗਰ ਕਿਸੇ ਦੂਸਰੇ ਸ਼ਹਿਰ 'ਚ ਚਲੇ ਜਾਈਏ ਤਾਂ ਉੱਥੇ ਵੀ ਜਾ ਕੇ ਅਗਰ ਅਸੀਂ ਦੱਸ ਦਈਏ ਨਾ ਕਿ ਜਨਾਬ ਮੈਂ ਲਾਹੌਰੋਂ ਆਇਆ, ਮੈਂ ਮੁਲਤਾਨੋਂ ਆਇਆ, ਮੈਂ ਪਿਸ਼ੋਰੋਂ ਆਇਆ, ਮੈਂ ਸਿਆਲਕੋਟ ਤੋਂ ਆਇਆ, ਮੈਂ ਫੈਸਲਾਬਾਦ ਤੋਂ ਆਇਆ, ਅਤੇ ਦੂਸਰੇ ਮੁਲਕਾਂ, ਦੂਸਰੇ ਸ਼ਹਿਰਾਂ ਦੇ ਲੋਕ ਜਿਹੜੇ ਨੇ ਉਹ ਇੰਨਾ ਜ਼ਿਆਦਾ ਪਿਆਰ ਕਰਦੇ ਨੇ, ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਿ ਉਹ ਵੀ ਕਹਿੰਦੇ ਨੇ ਭਾਅ ਜੀ ਰਹਿਣ ਦਿਓ, ਸਾਨੂੰ ਪੈਸੇ ਹੀ ਨਾ ਦਿਓ, ਤੁਸੀਂ ਸਾਡੇ ਮਹਿਮਾਨ ਹੈਗੇ ਜੇ। ਮਹਿਮਾਨ ਨਵਾਜ਼ੀ ਆਪਣੀ ਜਗ੍ਹਾ 'ਤੇ, ਉਹਦੇ ਨਾਲ ਨਾਲ ਜਿਹੜੀ ਸਾਡੇ ਬੱਚੇ ਨੇ ਉਹ ਮਾਸ਼ਾਅੱਲਾ ਮਿਹਨਤ ਕਰ ਰਹੇ ਨੇ, ਅੱਗੇ ਵੱਧ ਰਹੇ ਨੇ, ਟੈਕਨੋਲੋਜੀ 'ਚ ਅੱਗੇ ਵੱਧ ਰਹੇ ਨੇ, ਸਾਇੰਸ ਦੇ ਸਬਜੈਕਟ 'ਚ ਅੱਗੇ ਵੱਧ ਰਹੇ ਨੇ, ਕੰਪਿਊਟਰ 'ਚ ਅੱਗੇ ਵੱਧ ਰਹੇ ਨੇ, ਸਾਰੀਆਂ ਚੀਜ਼ਾਂ ਸਾਡੇ ਨਾਲ ਨਾਲ ਨੇ। ਔਰ ਸਾਨੂੰ ਥੋੜ੍ਹੀ ਜਿਹੀ ਹਿੰਮਤ ਕਰਨ ਦੀ ਜ਼ਰੂਰਤ ਹੈ, ਥੋੜ੍ਹਾ ਜਿਹਾ ਹੋਰ
ਹੋਰ ਕੰਮ ਕਰਨ ਦੀ ਜ਼ਰੂਰਤ ਹੈ ਕਿ ਜਿਵੇਂ ਕੈਦ ਆਜ਼ਮ ਮੁਹੰਮਦ ਅਲੀ ਜਿੰਨਾ ਨੇ ਫਰਮਾਇਆ ਸੀ ਕਿ ਕਾਮ ਕਾਮ ਕਾਮ, ਬਸ ਸਾਨੂੰ ਹਰ ਵੇਲੇ ਕੰਮ ਕਰਨ ਦੀ ਲੋੜ ਹੈ। ਕਦੀ ਕਦੀ ਕਿਤੇ ਕਿਤੇ ਸਾਨੂੰ ਸੁਸਤੀ ਵੇਖਣ ਜਾਂਦੀ ਹੈ, ਮਗਰ ਉਹ ਸੁਸਤੀ ਸਾਡੀ ਆਪਣੀ ਪੈਦਾ ਕੀਤੀ ਹੋਈ ਹੈ। ਅਗਰ ਉਹਨੂੰ ਅਸੀਂ ਦੂਰ ਕਰ ਦਈਏ ਤਾਂ ਯਕੀਨ ਕਰੋ ਕਿ ਸਾਡਾ ਪਿਆਰਾ ਵਤਨ ਜਿਹੜਾ ਹੈ ਨਾ ਦੁਨੀਆ ਦੇ ਪਹਿਲੇ ਨੰਬਰ ਦੇ ਉੱਤੇ ਆ ਜਾਏਗਾ। ਚਮਕਦਾ ਹੋਇਆ ਸੂਰਜ ਬਣ ਜਾਏਗਾ, ਚਮਕਦਾ ਹੋਇਆ ਚੰਨ ਬਣ ਜਾਏਗਾ। ਸਾਰੇ ਮੇਰੇ ਲੋਕ ਨੇ ਜਿਹੜੇ ਮੇਰਾ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ, ਸਾਰੇ ਪਾਕਿਸਤਾਨੀਆਂ ਨੂੰ ਇੱਕ ਵਾਰੀ ਫਿਰ ਜਸ਼ਨ ਏ ਆਜ਼ਾਦੀ ਦੀ ਬਹੁਤ ਸਾਰੀ ਮੁਬਾਰਕਬਾਦ। ਤਿਆਰੀਆਂ ਆਪਾਂ ਹੁਣੇ ਚਾਲੂ ਕਰ ਦਿੱਤੀ ਹੈਗੀ ਆ, ਚਿੰਡੀਆਂ ਚੁੰਡੀਆਂ ਹੈਗੀਆਂ, ਵਾਜੇ ਵਾਜੇ ਵੀ ਆ ਗਏ, ਵਾਜੇ ਜਿਹੜੇ ਉੱਚੀ ਉੱਚੀ ਵਾਜੇ ਵਜਾਦੇ, ਵਾਜੇ ਬਿਲਕੁਲ ਨਹੀਂ ਵਜਾਣੇ, ਠੀਕ ਹੋ ਗਏ, ਵਾਜੇ ਵਜਾਉਣਾ ਤਾਂ ਮੈਂ ਫਿਰ ਵੇਖ ਲੈਣਾ। ਮੈਨੂੰ ਬੱਚਿਆਂ ਨੂੰ ਵਾਜੇ ਨਹੀਂ ਲੈ ਕੇ ਦੇਣੇ, ਅਤੇ ਜਿਹੜੇ ਵੱਡੇ ਵੱਡੇ ਵਾਜੇ ਲੈ ਕੇ ਉਹ ਵਾਅਦਾ ਕੱਢਦੇ ਨੇ, ਉਹ ਪੋਲਿਊਸ਼ਨ ਪੈਦਾ ਹੁੰਦੀ ਹੈ ਕੰਨਾਂ ਦੇ 'ਚ, ਸ਼ੋਰ ਪੈਂਦਾ, ਅਤੇ ਇਸ ਵਾਸਤੇ ਨਾ ਕੋਸ਼ਿਸ਼ ਕਰਨੀ ਹੈ ਕਿ ਵਾਜੇ ਵੂਜੇ ਨਾ ਹੀ ਬਣਨ, ਔਰ ਇੰਤਜ਼ਾਮੀਆਂ ਨੂੰ ਵੀ ਚਾਹੀਦਾ ਕਿ ਵਾਜੇ ਬਣਨ ਹੀ ਨਾ ਦੇਣ, ਮਾਰਕੀਟ 'ਚ ਆਉਣ ਹੀ ਨਾ ਦੇਣ, ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾਏ, ਚੀਜ਼ਾਂ ਮਿੱਠੀਆਂ ਮਿੱਠੀਆਂ ਚੀਜ਼ਾਂ ਪਕਾ ਕੇ ਵੰਡੀਆਂ ਜਾਣ, ਕੁਝ ਮੈਨੂੰ ਘਲੀਆਂ ਜਾਣ, ਤਾਂ ਕਿ ਮੈਂ ਵੀ ਖਾਵਾਂ ਅਤੇ ਨਾਲ ਆਜ਼ਾਦੀ ਦੇ ਜਸ਼ਨ ਨੂੰ ਮਨਾਵਾਂ। ਅਤੇ ਇਸ ਵਾਸਤੇ ਅਸੀਂ ਸਾਰਿਆਂ ਦੇ ਚਿਹਰੇ ਦੇ ਉੱਤੇ ਹੱਸੀ ਮੁਸਕਰਾਹਟ ਹੋਣੀ ਚਾਹੀਦੀ ਹੈ, ਔਰ ਪਾਕਿਸਤਾਨ ਦਾ ਜਿਹੜਾ ਸਭ ਤੋਂ ਲਾਲੀ ਪਰਚਮ ਹੈ ਇਹਨੂੰ ਹਮੇਸ਼ਾ ਉੱਚਰ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਕੋਸ਼ਿਸ਼ ਨਹੀਂ ਕਰਨੀ, ਵਾਅਦਾ ਕਰਨਾ ਕਿ ਇਹਦੀਆਂ ਝੰਡੀਆਂ ਨੂੰ ਅਸੀਂ ਸੰਭਾਲ ਕੇ ਰੱਖਣਾ, ਇਹਦੀਆਂ ਝੰਡੀਆਂ ਨੂੰ ਕਿਸੇ ਵੀ ਜਗ੍ਹਾ 'ਤੇ ਅਸੀਂ ਸਾਰਿਆਂ ਦੇ ਚਿਹਰੇ ਦੇ ਉੱਤੇ ਹੱਸੀ ਮੁਸਕਰਾਹਟ ਹੋਣੀ ਚਾਹੀਦੀ ਹੈ, ਔਰ ਪਾਕਿਸਤਾਨ ਦਾ ਜਿਹੜਾ ਸਭ ਤੋਂ ਲਾਲੀ ਪਰਚਮ ਹੈ ਇਹਨੂੰ ਹਮੇਸ਼ਾ ਉੱਚਰ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਕੋਸ਼ਿਸ਼ ਨਹੀਂ ਕਰਨੀ,

ਪਾਕਿਸਤਾਨ ਦਾ ਨਾਂ ਹੋਵੇ, ਪਾਕਿਸਤਾਨ ਦਾ ਨਾਂ ਰੇਡੀਓ ਪਾਕਿਸਤਾਨ ਤੋਂ ਚੱਲੇ ਦੇ ਨਾਲ ਪਾਕਿਸਤਾਨ ਦਾ ਸੋਹਣਾ ਜਿਹਾ ਗਾਣਾ ਨਾ ਚੱਲੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ? ਸੁਣਦੇ ਰਹੋ ਆਪਣੀ ਪਸੰਦ ਦਾ ਪ੍ਰੋਗਰਾਮ ਸੱਜਣ ਵੇਲੀ, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ।

0: Aired Radio. Today's best music. U101. Electric. Shukriya. Aapne FM 101 tune kiya. Shukriya. Aapne FM 101 tune kiya.
1: ਇੱਕ ਵਾਰੀ ਫਿਰ ਜਨਾਬ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਅਤੇ ਇਸ ਵੇਲੇ ਅਸੀਂ ਗੱਲ ਕਰਾਂਗੇ ਯੋਮੇ ਇਸਤਿਹਸਾਲ ਕਸ਼ਮੀਰ ਦੇ ਹਵਾਲੇ ਨਾਲ ਅਤੇ ਸਾਹਮਣੇ ਅਸੀਂ ਅੱਜ ਗੱਲ ਕਰ ਰਹੇ ਹਾਂ ਯੋਮੇ ਇਸਤਿਹਸਾਲ ਕਸ਼ਮੀਰ ਦੇ ਹਵਾਲੇ ਦੇ ਨਾਲ ਕਿ ਚੰਦ ਜਿਹੜੀਆਂ ਜ਼ਰੂਰੀ ਗੱਲਾਂ ਨੇ ਤੁਹਾਡੀ ਖਿਦਮਤ 'ਚ ਪੇਸ਼ ਕਰਨੀਆਂ ਨੇ ਕਿ ਹਰ ਸਾਲ 5 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਯੋਮੇ ਇਸਤਿਹਸਾਲ ਕਸ਼ਮੀਰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਜਿਹੜੀ ਅਹਿਮੀਅਤ ਹੈ ਉਹ ਇਹ ਹੈਗੀ ਹੈ ਕਿ 5 ਅਗਸਤ ਨੂੰ ਯਾਨੀ 2019 ਦੇ 5 ਅਗਸਤ ਨੂੰ ਇੰਡੀਆ ਨੇ ਭਾਰਤ ਨੇ ਆਪਣੇ ਆਇਨ ਦੀ ਦਫ਼ਾ 370 ਅਤੇ ਦਫ਼ਾ 35A ਨੂੰ ਖਤਮ ਕਰ ਦਿੱਤਾ ਸੀ। ਇੱਕ ਵਾਰੀ ਫਿਰ ਸੁਣ ਲਓ ਕਿ 2019 ਦੇ ਵਿੱਚ 5 ਅਗਸਤ ਨੂੰ ਭਾਰਤ ਨੇ ਆਪਣੇ ਆਇਨ ਦੀ ਦਫ਼ਾ 370 ਅਤੇ ਦਫ਼ਾ 35A ਨੂੰ ਖਤਮ ਕਰ ਦਿੱਤਾ ਸੀ। ਇਹਨਾਂ ਦਫ਼ਾ ਦੇ ਤਹਿਤ ਜੰਮੂ ਅਤੇ ਕਸ਼ਮੀਰ ਜਿਹੜਾ ਨਾ ਉਹ ਇੱਕ ਖਸੂਸੀ ਆਇਨੀ ਹੈਸੀਅਤ ਹਾਸਲ ਰੱਖਦਾ ਸੀ ਅਤੇ ਉਹ ਇੱਕ ਨੀਮ ਉਹਦੀ ਜਿਹੜੀ ਸੀ ਨਾ ਉਹਦੀ ਮਲਕੀਅਤ ਜਿਹੜੀ ਉਹਦੇ 'ਚ ਜ਼ਾਹਿਰ ਹੁੰਦੀ ਸੀ ਕਿ ਉਹਦੀ ਜਿਹੜੀ ਖਸੂਸੀ ਜਿਹੜੀ ਸੀ ਨਾ ਅਹਿਮੀਅਤ ਸੀ ਔਰ ਆਇਨ ਦੇ ਵਿੱਚ ਇਹਨਾਂ ਦਫ਼ਾ ਦੇ ਖਾਤਮੇ ਦੇ ਨਾਲ ਜੰਮੂ ਕਸ਼ਮੀਰ ਦੀ ਜਿਹੜੀ ਖਸੂਸੀ ਹੈਸੀਅਤ ਖਤਮ ਕਰ ਦਿੱਤੀ ਗਈ ਔਰ ਇਲਾਕੇ ਦੀ ਇੰਤਜ਼ਾਮੀ ਸਾਖਤ ਦੇ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ। ਪਾਕਿਸਤਾਨ ਦੇ ਮੌਕਫ ਦੇ ਮੁਤਾਬਿਕ ਇਸ ਗੱਲ ਦੇ ਨਾਲ ਇਸ ਇਕਦਾਮ ਦੇ ਨਾਲ ਇਸ ਇਕਦਾਮ ਦੇ ਨਤੀਜੇ ਦੇ ਵਿੱਚ ਜਿਹੜੇ ਕਸ਼ਮੀਰੀ ਆਵਾਮ ਦੇ ਜਿਹੜੇ ਬੁਨਿਆਦੀ ਹਕੂਕ ਜਿਹੜੇ ਨੇ ਉਹ ਮੁਤਾਸਰ ਹੋਏ ਨੇ। ਕੋਈ ਵੀ ਕੌਮ ਹੋਵੇ, ਕੋਈ ਵੀ ਜਗ੍ਹਾ ਹੋਵੇ, ਕਿਤੋਂ ਦੇ ਵੀ ਲੋਕ ਹੋਣ, ਉਹਨਾਂ ਦਾ ਹੱਕ ਹੁੰਦਾ ਉਹਨਾਂ ਦੇ ਬੁਨਿਆਦੀ ਹਕੂਕ ਨੂੰ ਹਾਸਲ ਕਰਨਾ। ਉਹਨਾਂ ਦੇ ਬੁਨਿਆਦੀ ਹਕੂਕ ਨੂੰ ਹਿੰਦੁਸਤਾਨ ਦੀ ਗੌਰਮੈਂਟ ਨੇ, ਭਾਰਤ ਦੀ ਗੌਰਮੈਂਟ ਨੇ ਖਤਮ ਕਰ ਦਿੱਤਾ। ਸਿਆਸੀ ਰਹਿਨੁਮਾ ਜਿਹੜੇ ਸੀ ਉੱਥੋਂ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਆਸਲਾਤੀ ਜ਼ਰਾਏ ਜਿਹੜੇ ਸੀ ਉਹਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਜਿਹੜੀਆਂ ਸ਼ਹਿਰੀਆਂ ਦੀ ਆਜ਼ਾਦੀ ਸੀ ਜਿਹਦੇ 'ਚ ਕਿਤੇ ਆ ਜਾ ਸਕਦੇ ਸੀ, ਆਜ਼ਾਦੀ ਦੇ ਨਾਲ ਆਪਣੇ ਗੱਲਾਂ ਦਾ ਇਜ਼ਹਾਰ ਕਰ ਸਕਦੇ ਸੀ, ਆਪਣੇ ਜਜ਼ਬਾਤ ਦਾ ਇਜ਼ਹਾਰ ਕਰ ਸਕਦੇ ਸੀ, ਉਹਨਾਂ ਸ਼ਹਿਰੀ ਆਜ਼ਾਦੀਆਂ ਨੂੰ ਮਹਿਦੂਦ ਕਰ ਦਿੱਤਾ ਗਿਆ, ਉਹਨਾਂ ਨੂੰ ਘਟਾ ਦਿੱਤਾ ਗਿਆ ਅਤੇ ਆਬਾਦੀ ਦੇ ਤਨਾਸਬ ਦੇ ਜੀ ਤਬਦੀਲੀ ਦੇ ਜਿਹੜੇ ਖਦਸ਼ਾਤ ਨੇ ਉਹ ਵੀ ਪੈਦਾ ਹੋਏ ਕਿ ਜਨਾਬ ਆਬਾਦੀ ਦੇ ਜਿਹੜੀ ਤਬਦੀਲੀ ਹੈ ਉਹਦੇ ਵਿੱਚ ਉਹਨਾਂ ਦੇ ਸ਼ੁਬਾਤ ਪੈਦਾ ਹੋ ਗਿਆ ਅਤੇ ਉਹਨਾਂ ਨੇ ਇਹਨਾਂ ਜਿਹੜੀਆਂ ਚੀਜ਼ਾਂ ਸੀ ਇਹਨਾਂ ਸਾਰੀਆਂ ਦੇ ਉੱਤੇ ਇੰਡੀਆ ਦੀ ਜਿਹੜੀ ਗੌਰਮੈਂਟ ਹੈ, ਹਕੂਮਤ ਦੀ ਜਿਹੜੀ ਗੌਰਮੈਂਟ ਹੈ, ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਕੇ ਅਤੇ ਇਲਾਕੇ ਦੀ ਇੰਤਜ਼ਾਮੀ ਸਾਖਤ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਕਰ ਦਿੱਤਾ। ਅਤੇ ਅਸੀਂ ਜਿਹੜੇ ਇਹਦੇ 'ਤੇ ਮੁਆਸਲਾਤ ਦੇ ਜਿਹੜੇ ਸੀ ਪਾਬੰਦੀਆਂ ਉਹ ਵੀ ਆਇਦ ਕੀਤੀਆਂ ਗਈਆਂ, ਸ਼ਹਿਰੀਆਂ ਨੂੰ ਦੀ ਆਜ਼ਾਦੀ ਨੂੰ ਮਹਿਦੂਦ ਕੀਤਾ ਗਿਆ, ਆਬਾਦੀ ਦੇ ਤਨਾਸਬ ਨੂੰ ਤਬਦੀਲ ਕਰਨ ਦੇ ਖਦਸ਼ਾਤ ਵੀ ਪੈਦਾ ਹੋਏ। ਇਸ ਪਸ ਮੰਜ਼ਰ ਦੇ 'ਚ ਪਾਕਿਸਤਾਨ ਹਰ ਸਾਲ ਯੋਮੇ ਇਸਤਿਹਸਾਲ ਕਸ਼ਮੀਰ ਮਨਾਉਂਦਾ ਹੈ ਤਾਂ ਕਿ ਕਸ਼ਮੀਰੀ ਆਵਾਮ ਦੇ ਨਾਲ ਇਜ਼ਹਾਰੇ ਯਕਜਤੀ ਕੀਤਾ ਜਾ ਸਕੇ, ਉਹਨਾਂ ਦੇ ਹੱਕੇ ਖੁਦ ਇਰਾਦੀਅਤ ਦੀ ਹਮਾਇਤ ਕੀਤੀ ਜਾ ਸਕੇ, ਇਹ ਮਸਲਾ ਕਸ਼ਮੀਰ ਨੂੰ ਆਲਮੀ ਬਰਾਦਰੀ ਦੀ ਤਵੱਜਾ ਦਾ ਮਰਕਜ਼ ਬਣਾਇਆ ਜਾ ਸਕੇ ਅਤੇ ਆਜ਼ਾਦੀ ਦੇ ਜਿਹੜੇ ਪੈਗਾਮ ਹੈ ਉਹ ਕਸ਼ਮੀਰੀਆਂ ਤੱਕ ਪਹੁੰਚਾਇਆ ਜਾਏ ਔਰ ਉਹਨਾਂ ਦੇ ਨਾਲ ਜੇ ਪਾਕਿਸਤਾਨੀ ਕੌਮ ਜਿਹੜੀ ਹੈ ਨਾ ਉਹਨਾਂ ਦੇ ਨਾਲ ਹੱਥਾਂ ਛੱਤ ਪਾ ਕੇ ਕਦਮਾਂ ਨਾਲ ਕਦਮ ਮਿਲਾ ਕੇ ਖੜੀ ਹੈ ਔਰ ਉਹਨਾਂ ਦੇ ਨਾਲ ਬਰਾਬਰ ਮੌਜੂਦ ਹੈ, ਉਹਨਾਂ ਦੀ ਕੋਸ਼ਿਸ਼ ਵਾਸਤੇ, ਉਹਨਾਂ ਦੇ ਹਿੰਮਤ ਨੂੰ ਦਾਂਤ ਦੇਣ ਵਾਸਤੇ ਔਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਪੇਸ਼ ਕਰਨ ਵਾਸਤੇ। ਆਓ ਅਸੀਂ ਸਾਰੇ ਮਿਲ ਕੇ ਦੁਆ ਕਰੀਏ ਕਿ ਅੱਲਾਹ ਤਾਲਾ ਕਸ਼ਮੀਰੀ ਆਵਾਮ ਦੀ ਮੁਸ਼ਕਲਾਂ ਨੂੰ ਆਸਾਨ ਕਰਨ ਅਤੇ ਉਹਨਾਂ ਨੂੰ ਅਮਨ, ਇੱਜ਼ਤ ਅਤੇ ਇਨਸਾਫ ਨਸੀਬ ਕਰਨ ਅਤੇ ਇਸ ਖਿੱਤੇ ਵਿੱਚ ਪਾਏਦਾਰ ਅਮਨ ਕਾਇਮ ਹੋ ਜਾਵੇ। ਸਾਰੇ ਮਿਲ ਕੇ ਦੁਆ ਕਰੋ ਕਿ ਕਸ਼ਮੀਰ ਜਿਹੜਾ ਹੈ ਉਹ ਆਜ਼ਾਦ ਹੋਵੇ, ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਮਿਲੇ ਔਰ ਕਸ਼ਮੀਰ ਜਿਹੜੇ ਆਪਣੇ ਵਤਨ ਤੋਂ ਦੂਰ ਨੇ ਜਿਹੜੇ ਕਸ਼ਮੀਰੀ ਉਹ ਆਪਣੇ ਵਤਨ ਜਾ ਸਕਣ, ਆਪਣੀ ਜੰਨਤ 'ਚ ਜਾ ਸਕਣ। ਦੁਨੀਆ ਦੀ ਅਗਰ ਕੋਈ ਖੂਬਸੂਰਤ ਜਗ੍ਹਾ ਦੇਖਣ ਜਗ੍ਹਾ ਆਉਂਦੀ ਹੈ ਤਾਂ ਉਹ ਕਸ਼ਮੀਰ ਹੈ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ।
1: ਲੋ ਜਨਾਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ। ਅੱਜ ਦੇ ਪ੍ਰੋਗਰਾਮ ਨੂੰ ਵੀ ਅਸੀਂ ਡੈਡੀਕੇਟ ਕਰਾਂਗੇ ਬੜਕ ਦੇ ਬਾਦਸ਼ਾਹ ਮਦਰਸ਼ਾ ਨੂੰ। ਓਏ ਮਾਡੀ ਮਾਰਾ ਤੂੰ ਪਛਾਣ ਲਿਆ ਦਵਾ, ਠੀਕ ਹੋ ਗਿਆ ਨਾ? ਦੂਸਰਾ ਉਹਨਾਂ ਦਾ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ, ਅੱਜ ਵੀ ਮਸ਼ਹੂਰ ਹੈ। ਓਏ ਮੈਂ ਡਬਰ ਖਾ ਜਾਓ ਤੇ ਟਕਾਰ ਨਾ ਮਾਰਾਂ। ਅਤੇ ਜਨਾਬ, ਇਹਨਾਂ ਦੇ ਡਾਇਲੋਗ ਬੜੇ ਮਸ਼ਹੂਰ ਡਾਇਲੋਗ, ਬੜੀ ਸੋਹਣੀ ਐਕਟਿੰਗ, ਔਰ ਚਿਹਰਾ ਵੀ ਬੜਾ ਸੋਹਣਾ, ਔਰ ਬੜੇ ਖੂਬਸੂਰਤ ਇਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ, ਉਹਨਾਂ ਨੂੰ ਯਾਦ ਰੱਖਦੇ ਹਾਂ। ਉਹਦੇ ਨਾਲ ਅਸੀਂ ਸੁਲਤਾਨ ਰਾਏ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਡਾਇਲੋਗ ਵੀ ਸ਼ਾਮਿਲ ਕਰਦੇ ਹਾਂ। ਨਾ ਸਿਰਫ ਸੁਲਤਾਨ ਰਾਏ ਬਲਕਿ ਮਨੋਵਰ ਜ਼ਰੀਫ, ਇਕਬਾਲ ਕਸ਼ਮੀਰੀ, ਅਲਿਆਸ ਕਸ਼ਮੀਰੀ ਔਰ ਯੂਸਫ ਖਾਨ, ਉਹਦੇ ਨਾਲ ਅਫਜ਼ਾਲ ਚਿੱਟਾ, ਜਿਹੜਾ ਵੀ ਸਾਡੇ ਕੋਲ ਅੱਛੇ ਅੱਛੇ ਡਾਇਲੋਗ ਹੁੰਦੇ ਨੇ, ਕਲਿੱਪ ਹੁੰਦੇ ਨੇ, ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਔਰ ਤੁਹਾਡੀ ਪਸੰਦ ਉੱਤੇ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਔਰ ਅਗਰ ਤੁਸੀਂ ਵੀ ਕੋਈ ਸਾਨੂੰ ਡਾਇਲੋਗ ਸੁਣਾਉਣਾ ਚਾਹੋ, ਬੜੇ ਸਾਰੇ ਸਾਡੇ ਸੁਣਨ ਵਾਲੇ ਨੇ ਜਿਹੜੇ ਬੜੇ ਸੋਹਣੇ ਸੋਹਣੇ ਡਾਇਲੋਗ ਬੋਲਦੇ ਨੇ ਆ ਕੇ, ਅਤੇ ਉਹ ਇੱਕ ਕਰੈਕਟਰ ਨਹੀਂ ਬਲਕਿ ਦੋ ਤਿੰਨ ਕਰੈਕਟਰ ਇਕੱਠੇ ਬੋਲ ਕੇ ਸੁਣਾਉਂਦੇ ਨੇ, ਅਤੇ ਸਾਨੂੰ ਬੜਾ ਮਜ਼ਾ ਆਉਂਦਾ, ਸਾਡੇ ਸੁਣਨ ਵਾਲਿਆਂ ਨੂੰ ਵੀ ਬੜਾ ਮਜ਼ਾ ਆਉਂਦਾ ਕਿ ਜਨਾਬ ਕੋਈ ਆ ਕੇ ਐਡੇ ਸੋਹਣੇ ਤਰੀਕੇ ਨਾਲ ਵੀ ਕੋਈ ਕਾਪੀ ਕਰ ਸਕਦਾ, ਕੋਈ ਕਾਪੀ ਕਰਕੇ ਸਾਨੂੰ ਸੁਣਾ ਸਕਦਾ, ਅਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। ਟੈਲੀਫੋਨ ਨੰਬਰ ਤੁਹਾਡਾ ਮੰਨਿਆ ਪਰ ਮੰਨਿਆ 0420111001001, ਹੁਣੇ ਅਸੀਂ ਲਵਾਂਗੇ ਔਫਰ ਕਾਲਾਂ, ਬਾਅਦ 'ਚ ਅਸੀਂ ਲਵਾਂਗੇ ਲਾਈਵ ਕਾਲਸ, ਅਤੇ ਜਿਹਦੇ ਵਿੱਚ ਤੁਹਾਡੀਆਂ ਗੱਲਾਂ ਬਾਤਾਂ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਕੁਝ ਅਸੀਂ ਗੱਲਾਂ ਬਾਤਾਂ ਕਰਾਂਗੇ ਜਨਾਬ ਗੁਜ਼ਰੇ ਜ਼ਮਾਨੇ ਦੀਆਂ, ਗੁਜ਼ਰੀਆਂ ਰਵਾਇਤਾਂ ਦੀਆਂ, ਪੰਜਾਬ ਦੀਆਂ ਮਸ਼ਹੂਰੋ ਮਰੂਫ ਰਵਾਇਤਾਂ, ਅਤੇ ਬਰਸਾਤ ਦੇ ਮੌਸਮ ਦੇ ਵਿੱਚ ਤੁਸੀਂ ਕਿਹੜਾ ਖਾਣਾ ਪਸੰਦ ਕਰਦੇ ਜੇ ਖਾਣਾ, ਅਤੇ ਇਹਦੇ ਬਾਰੇ ਤੁਸੀਂ ਸਾਨੂੰ ਦੱਸਣਾ ਕਿ ਜੀ ਤੁਹਾਨੂੰ ਕਿਹੜਾ ਖਾਣਾ ਜ਼ਿਆਦਾ ਪਸੰਦ ਕਰਦੇ ਜੇ, ਕਿਹੜਾ ਚੰਗਾ ਲੱਗਦਾ, ਕਿਹੜਾ ਸਵਾਦੀ ਲੱਗਦਾ, ਔਰ ਕਿਹੜੇ ਖਾਣੇ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ, ਅਤੇ ਕਿਹੜਾ ਖਾਣਾ ਤੁਸੀਂ ਬਚਪਨ 'ਚ ਖਾਂਦੇ ਸੀ ਜਦੋਂ ਬਾਰਿਸ਼ ਹੁੰਦੀ ਸੀ, ਅਤੇ ਕੌਣ ਕੀ ਬਣਾਉਂਦਾ ਸੀ, ਉਹਦੇ ਬਾਰੇ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਜ਼ਰੂਰ ਕਰੋਗੇ, ਅਤੇ ਅਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਆਪਣੇ ਮੌਜੂਦਾ ਜ਼ਮਾਨੇ ਨੂੰ ਕਦੇ ਨਹੀਂ ਭੁੱਲਦੇ, ਅਸੀਂ ਯਾਦ ਕਰਦੇ ਹਾਂ ਕਿ ਜਨਾਬ ਪੁਰਾਣੇ ਜ਼ਮਾਨੇ 'ਚ ਅਗਰ ਇਸ ਤਰ੍ਹਾਂ ਹੁੰਦਾ ਸੀ ਤਾਂ ਅੱਜ ਦੇ ਜ਼ਮਾਨੇ 'ਚ ਕਿਸ ਤਰ੍ਹਾਂ ਹੁੰਦਾ, ਮਗਰ ਗੱਲ ਇੰਨੀ ਹੈ ਕਿ ਪੁਰਾਣੇ ਜ਼ਮਾਨੇ ਨੂੰ ਅਗਰ ਅਸੀਂ ਲੈ ਕੇ ਨਹੀਂ ਚੱਲਾਂਗੇ, ਅਤੇ ਅਸੀਂ ਆਪਣੇ ਕਲਚਰ ਨੂੰ ਭੁੱਲਦੇ ਜਾਵਾਂਗੇ, ਪਤਾ ਨਹੀਂ ਚੱਲੇਗਾ ਕਿ ਜਨਾਬ ਪਹਿਲੇ ਕੀ ਹੁੰਦਾ ਸੀ, ਹੁਣ ਕੀ ਹੁੰਦਾ। ਪੰਜਾਬੀ ਦੇ ਮੁਸ਼ਕਲ ਮੁਸ਼ਕਲ ਲਫ਼ਜ਼ ਅਸੀਂ ਜਿਹੜੇ ਨੇ, ਮੁਸ਼ਕਲ ਕੀ ਬਲਕਿ ਕੋਮਨ ਯੂਜ਼ ਦੇ ਲਫ਼ਜ਼ ਸੀ, ਉਹ ਅਸੀਂ ਭੁੱਲ ਗਏ ਹਾਂ। ਜਿਵੇਂ ਕਿ ਸ਼ਰਟ ਜਿਹੜੀ ਹੈ, ਕਮੀਜ਼ ਦੇ, ਉਹਦੇ ਬਟਨਾਂ ਨੂੰ ਪਹਿਲੇ ਬੀੜੇ ਕਹਿੰਦੇ ਸੀ, ਅਤੇ ਬੀੜਾ ਹੁਣ ਕੋਈ ਨਹੀਂ ਕਹਿੰਦਾ, ਹੁਣ ਸਾਰੇ ਲੋਕ ਕਹਿੰਦੇ ਜੀ ਬਟਨ ਬੰਦ ਕਰ ਲਵੋ, ਠੀਕ ਹੈ ਨਾ, ਬਟਨ ਲਾ ਦਿਓ, ਬਟਨ ਟੁੱਟ ਗਿਆ, ਬਟਨ ਸੀ ਦਿਓ, ਮਤਲਬ ਬਟਨ ਦੁਬਾਰਾ ਤੋਂ ਸੀ ਦਿਓ। ਉਹਦੇ ਨਾਲ ਨਾਲ ਸ਼ਰਟ ਕਿਹਾ ਜਾਂਦਾ ਸੀ, ਉਹਨੂੰ ਝੱਗਾ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ, ਉਹ ਝੱਗਾ ਪਾ ਕੇ ਆਇਆ ਕਿ ਨਹੀਂ ਪਾ ਕੇ ਆਇਆ, ਠੀਕ ਹੈ ਨਾ। ਅਤੇ ਇਸ ਤਰ੍ਹਾਂ ਦੇ ਮੁਖਤਲਿਫ ਕਿਸਮ ਦੇ ਲਫ਼ਜ਼ ਹੈਗੇ ਸੀ ਜਿਹੜੇ ਪਹਿਲੇ ਬੋਲੇ ਜਾਂਦੇ ਸੀ, ਹੁਣ ਨਹੀਂ ਬੋਲੇ ਜਾਂਦੇ, ਕਿਸੇ ਨੂੰ ਉਹਨੂੰ ਢਿੱਡ ਵੀ ਨਹੀਂ ਕਹਿਣਾ ਆਉਂਦਾ। ਲੋਕ ਕੁਛ ਬੱਚਿਆਂ ਨੂੰ ਕਹੋ ਨਾ ਕਿ ਜਨਾਬ ਤੈਨੂੰ ਪੰਜਾਬੀ ਆਉਂਦੀ, ਹਾਂ ਮੈਨੂੰ ਪੰਜਾਬੀ ਆਉਂਦੀ ਹੈ, ਲੋ ਕਰ ਲਓ ਗੱਲ ਯਾਰ, ਉਹ ਪੰਜਾਬੀ ਸਾਡੀ ਆਪਣੀ ਜ਼ੁਬਾਨ ਹੈਗੀ ਭਗਵਾਨ ਜੀ, ਅਗਰ ਇਹਨੂੰ ਨਹੀਂ ਬੋਲਾਂਗੇ ਤਾਂ ਮਤਾ ਕਿੰਝ ਜਾਏਗਾ, ਅਤੇ ਫਿਰ ਢਿੱਡ ਕਹਿੰਦੇ ਨੇ ਢਿੱਡ, ਅਤੇ ਢਿੱਡ ਨਹੀਂ ਕਿਹਾ ਜਾਂਦਾ, ਉਹ ਜਿਹੜਾ ਬੰਦਾ ਢਿੱਡ ਨਹੀਂ ਕਹਿ ਸਕਦਾ ਨਾ ਉਹਨੂੰ ਸਹੀ ਬੋਲੀ ਨਹੀਂ ਆਉਂਦੀ ਪਈ। ਇਸ ਵਾਸਤੇ ਅੱਜ ਅਸੀਂ ਤੁਹਾਡੇ ਕੋਲ ਪੁੱਛਾਂਗੇ ਜਨਾਬ, ਜਦੋਂ ਤੁਸੀਂ ਆਓਗੇ ਨਾ, ਔਰ ਢਿੱਡ ਭਰ ਕੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਅਤੇ ਜਨਾਬ ਉਹਦੇ ਨਾਲ ਨਾਲ ਰਵਾਇਤਾਂ ਜਿਹੜੀਆਂ ਸੀ ਉਹ ਪੁਰਾਣੀਆਂ ਚੱਲਦੀਆਂ ਪਈਆਂ ਨੇ। ਅੱਜ ਕੱਲ੍ਹ ਵੀ ਜਦੋਂ ਵਿਆਹ ਹੁੰਦਾ, ਅਤੇ ਵਿਆਹ ਦੇ ਉੱਤੇ ਲੋਕ ਜਿਹੜੇ ਨੇ ਪੈਸੇ ਜਿਹੜੇ ਨੇ ਭਾਨ ਲੈ ਕੇ, ਪਹਿਲੇ ਤਾਂ ਜ਼ਮਾਨੇ 'ਚ ਭਾਨ ਹੁੰਦਾ ਸੀ ਨਾ, ਭਾਨ ਜਿਹੜਾ ਸੀ ਉਹ ਵਾਰ ਕੇ ਸਿੱਟਿਆ ਜਾਂਦਾ ਸੀ, ਅਸਲ 'ਚ ਸਦਕਾ ਹੁੰਦਾ ਦੂਲੇ ਦਾ, ਅਤੇ ਬੱਚੇ ਹੋਰ ਜਿਹੜੇ ਦੂਸਰੇ ਲੋਕ ਹੁੰਦੇ ਸੀ ਉਹਨਾਂ ਨੂੰ ਚੁੱਕ ਲੈਂਦੇ ਸੀ। ਹੁਣ ਇਹ ਹੁੰਦਾ ਕਿ ਲੋਕ ਨਾ ਮਤਲਬ ਮੁਸਲਿਮ ਟੋਲੀਆਂ ਬਣ ਕੇ ਸ਼ਾਦੀ ਹਾਲ ਜਿੱਥੇ ਜ਼ਿਆਦਾ ਬਣੇ ਹੁੰਦੇ ਨੇ ਉਹਦੇ ਬਾਹਰ ਖੜ੍ਹੇ ਹੋ ਜਾਂਦੇ ਨੇ ਲੋਕ, ਔਰ ਉਹਨਾਂ ਦੇ 'ਚ ਜ਼ਿਆਦਾਤਰ ਜੇਬ ਕੱਟਣ ਵਾਲੇ ਲੋਕ ਸ਼ਾਮਿਲ ਹੋ ਜਾਂਦੇ ਨੇ। ਅਤੇ ਜਦੋਂ ਰਸ਼ ਪੈਂਦਾ ਨਾ ਉਦੋਂ ਉਹਦੇ ਵਿੱਚ ਉਹ ਆਪਣਾ ਕੰਮ ਮੋਬਾਈਲ ਲੋਕਾਂ ਦੇ ਕੱਢ ਲੈਂਦੇ ਨੇ, ਪਰਸ ਕੱਢ ਲੈਂਦੇ ਨੇ। ਇਸ ਵਾਸਤੇ ਬੜੇ ਇਤਿਹਾਸ ਦੀ ਜ਼ਰੂਰਤ ਹੈ, ਅਵਲ ਤਾਂ ਕੰਮ ਹੁਣ ਤੁਸੀਂ ਬੜੀ ਮੁਸ਼ਕਿਲ ਨਾਲ ਬੜੇ ਧਿਆਨ ਨਾਲ ਕਰੋ ਅਗਰ ਕਰਨਾ, ਅਦਰਵਾਈਜ਼ ਹੁਣ ਉਹ ਜ਼ਮਾਨਾ ਨਹੀਂ ਹੈਗਾ ਜਨਾਬ, ਠੀਕ ਹੈ ਨਾ। ਇਸ ਵਾਸਤੇ ਬੜੇ ਧਿਆਨ ਰੱਖਣ ਦੀ ਲੋੜ ਹੈ, ਆਲ ਦੁਆਲ ਵੇਖਣ ਦੀ ਲੋੜ ਹੈ, ਅਤੇ ਉਹਦੇ ਨਾਲ ਨਾਲ ਪ੍ਰੋਗਰਾਮ ਸੁਣਨ ਦੀ ਲੋੜ ਹੈ। ਗੱਲਾਂ ਮੈਂ ਕਰ ਲਈਆਂ ਨੇ ਢੇਰ ਸਾਰੀਆਂ, ਜਦੋਂ ਗੱਲਾਂ ਢੇਰ ਸਾਰੀ ਹੋ ਜਾਂਦਾ ਫਿਰ ਗਾਣਾ ਪੱਕਾ ਹੋ ਜਾਂਦਾ। ਉਹ ਭਾਅ ਜੀ ਬੋਧੀ ਜੱਟ ਦੀ ਕਾਲ ਆਏ, ਬੋਧੀ ਜੱਟ ਕਹਿੰਦਾ ਬੱਬਰ ਸ਼ੇਰ, ਉਹ ਬੱਬਰ ਸ਼ੇਰ ਕਹਿੰਦੇ ਮੈਨੂੰ ਤਾਂ ਸ਼ਹਿਜ਼ਾਦੇ, ਉਹ ਮੇਰਾ ਦਿਲ ਕਰਦਾ ਬੋਧੀ ਜੱਟ ਮੈਂ ਤੈਨੂੰ ਪੂਰੇ ਦਾ ਪੂਰਾ ਕੱਚਾ ਹੀ ਖਾ ਜਾਵਾਂ। ਬੰਦਾ ਪੁੱਛੇ ਸ਼ੇਰ ਕਦੀ ਪਕਾ ਕੇ ਖਾਧਾ, ਉਹ ਸ਼ੇਰ ਪੱਕਾ ਕੱਚਾ ਹੀ ਖਾ ਜਾਂਦਾ ਬੋਧੀ ਜੱਟ, ਬੜੀ ਮਿਹਰਬਾਨੀ, ਇੰਨੇ ਪਿਆਰ ਕਰਨ ਦਾ ਬਹੁਤ ਸ਼ੁਕਰੀਆ।

ਆ ਕਹਿੰਦੇ ਤੈਨੂੰ ਕਿੰਜ ਸਮਝਾਵਾਂ ਪੁੱਤਰ ਚੱਕੇ ਦਾ ਫਿਲਮ ਲਾ ਫਿਲਮ ਦਾ ਗਾਣਾ ਲਾ ਦਿਓ ਲਓ ਜਨਾਬ ਮੈਂ ਲੱਭਦਾ ਅਗਰ ਗਾਣਾ ਮੈਨੂੰ ਲੱਭ ਗਿਆ ਤੇ ਲਾ ਦਾਂਗਾ ਜਨਾਬ ਓ ਪਹਿਲੇ ਫਿਲਮ ਚੱਲੇਗੀ ਓਏ ਉਸ ਤੋਂ ਬਾਅਦ ਕੁਰਸੀਆਂ ਚੱਲਣਗੀਆਂ ਓਏ ਗਾਣਾ ਲਓ ਆਇਆ ਹੀ ਬਲਕਿ ਤੁਹਾਨੂੰ ਮੁਖਤਲਿਫ ਸਟੇਸ਼ਨਾਂ ਤੇ ਵੀ ਉਹ ਗਾਣੇ ਸੁਣਨ ਨੂੰ ਘੱਟ ਵੱਧ ਹੀ ਮਿਲਦੇ ਨੇ। ਇਸ ਵਾਸਤੇ ਅਸੀਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੇ ਹਾਂ ਔਰ ਉਹਨਾਂ ਸਿੰਗਰਸ ਨੂੰ ਟ੍ਰਿਬਿਊਟ ਪੇਸ਼ ਕਰਦੇ ਹਾਂ, ਉਹਨਾਂ ਮੌਸੀਕਾਰਾਂ ਨੂੰ ਵੀ ਅਸੀਂ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ ਕਿ ਉਹਨਾਂ ਨੇ ਕਿੰਨੇ ਖੂਬਸੂਰਤ ਮਿਊਜ਼ਿਕ ਬਣਾਇਆ, ਕਿੰਨੇ ਖੂਬਸੂਰਤ ਧੁਨਾਂ ਬਣਾਈਆਂ, ਕਿੰਨੀਆਂ ਖੂਬਸੂਰਤ ਆਵਾਜ਼ਾਂ ਸੀ ਜਿਹੜੀਆਂ ਸਾਡੇ ਨਾਲ ਮੌਜੂਦ ਸੀ। ਆਓ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਹਾਂ। ਫਿਲਮ ਦਾ ਨਾਂ ਜੇ ਜੱਟ ਅਤੇ ਡੋਗਰ, ਤੁਹਾਡੇ ਵਾਸਤੇ ਅਸੀਂ ਮੁੰਤਖਬ ਕੀਤਾ। ਆਵਾਜ਼ ਹੈਗੀ ਜੇ ਮੈਡਮ ਮਲਕਦਰਨਮ ਨੂਰਜਾਂ ਦੀ।

0: ਮੈਂ ਤੁਹਾਡੇ ਨਾਲ ਨਾ ਪ੍ਰੋਗਰਾਮ ਤੁਹਾਡਾ ਮੰਨਿਆ ਪਰਵੰਨਿਆ ਸੱਜਣ ਬੇਲੀ, ਮੈਂ ਤੁਹਾਡਾ ਸੱਜਣ ਬੇਲੀ ਮਿੱਤਰ ਅਤੇ ਭਰਾ ਵਸੀਮ ਹੈ। ਮੈਂ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਸਭ ਤੋਂ ਪਹਿਲੇ ਕਾਲਰ ਨਾਲ ਗੱਲ ਕਰਕੇ ਵੇਖਾਂਗੇ ਸਾਡੇ ਨਾਲ ਲੈਣ 'ਤੇ ਕੌਣ ਮੌਜੂਦ ਹੈ। ਅਸਲਾਮ ਵਾਲੇਕੁਮ।
1: ਅਸਲਾਮ ਵਾਲੇਕੁਮ।
0: ਵਾਲੇਕੁਮ ਅਸਲਾਮ ਨੀਫ ਡਰਾਈਵਰ, ਮੇਰਾ ਭਰਾ ਸ਼ਹਿਜ਼ਾਦਾ।
1: ਵਾਲੇਕੁਮ ਅਸਲਾਮ ਜੀ ਵਸੀਮ ਸਾਹਿਬ
0: ਜੀ, ਕੀ ਹਾਲ ਹੈ? ਠੀਕ ਜੀ, ਫਸਟ ਕਲਾਸ ਜੀ,
1: ਠੀਕ ਠਾਕ ਸਰ। ਮੈਂ ਦੁਆ ਤੁਹਾਡੀ ਆ, ਮਾਸ਼ਾ ਅੱਲਾ ਬਹੁਤ ਅੱਛਾ ਪ੍ਰੋਗਰਾਮ ਹਮੇਸ਼ਾ ਤਰ੍ਹਾਂ ਦੇ। ਤੁਸੀਂ ਟੋਪੋ ਤੇ ਗੱਲ ਕਰ ਰਿਹਾ ਸੀ ਨਾ ਕਿ ਬਾਰਿਸ਼ ਦੇ ਵਿੱਚ ਇਹੋ ਜਿਹਾ ਦਿਨਾਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਤੇ ਅਸੀਂ ਕੀ ਪਕਵਾਨ ਬਣਦੇ ਨੇ।
0: ਹਾਂ, ਕੀ ਪਕਵਾਨ ਬਣਦੇ ਨੇ।
1: ਤੇ ਵਸੀਮ ਸਾਹਿਬ, ਸਾਡੇ ਜ਼ਮਾਨੇ ਦੇ ਵਿੱਚ ਨਾ ਜਦੋਂ ਅਸੀਂ ਮਤਲਬ ਕਿ ਛੋਟੀ ਉਮਰ ਚ ਹੁੰਦੇ ਹਾਂ ਤੇ ਪੂੜੇ ਬਣਦੇ ਹੁੰਦੇ, ਪੂੜੇ ਸਾਡੀਆਂ ਦਾਦੀਆਂ ਸਾਡੀਆਂ ਮਾਵਾਂ ਨਾ ਪੂੜੇ ਬਣਾਉਂਦੀਆਂ ਹੁੰਦੀਆਂ ਇਹ ਸਰਸੋਂ ਦੇ ਤੇਲ ਦੇ ਨਾਲ।
0: ਅੱਛਾ, ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ।
1: ਸਾਨੂੰ ਉਹਨਾਂ ਨੇ ਕਹਿਣਾ ਤੁਸੀਂ ਉਹ ਕੱਚੇ ਪਾ ਲਓ ਤੇ ਤੁਸੀਂ ਨਾ ਲਸੂੜੀ ਦੇ ਪੱਤੇ ਲੈ ਲਓ। ਸਾਡਾ ਤਾਇਆ ਹੁੰਦਾ ਥੋੜਾ ਦੂਰ ਘਰ ਸੀ।
0: ਅੱਛਾ,
1: ਤੇ ਉਹਨਾਂ ਨੇ ਕਹਿਣਾ ਤਾਇਆ ਦੇ ਘਰੋਂ ਲਸੂੜੀ ਦੇ ਪੱਤੇ ਲਿਓ, ਅਸੀਂ ਆਟਾ ਉਟਾ ਘੋਲ ਲਈਆਂ ਗੁੜ ਘੁੱਟ ਕੇ ਤੇ ਫਿਰ ਤੁਹਾਨੂੰ ਬਣਾ ਕੇ ਦੇਣੇ ਆ ਪੂੜੇ।
0: ਕੀ ਬਾਤ ਹੈ, ਉਹਦੇ ਵਿੱਚ ਸੌਂਫ ਵੀ ਪੈਂਦੀ ਸੀ ਹੈ ਨਾ। ਪੂੜਿਆਂ ਵਾਸਤੇ ਆਟੇ ਦੀ, ਤੇ ਉਹਨੂੰ ਜਦੋਂ ਤਵੇ ਤੇ ਪਾਉਂਦੇ ਸੀ ਤੇ ਉਹਨੂੰ ਪੋਸਟ ਕਾਰਡ ਦੇ ਨਾਲ ਉਹਨੂੰ ਫੈਲਾਇਆ ਜਾਂਦਾ ਸੀ ਹੈ ਨਾ।
1: ਸੂੜੀ ਦੇ ਪੱਤਿਆਂ ਨਾਲ ਤਵੇ ਦੇ ਉੱਤੇ ਨਾ ਉਹਨੂੰ ਖਿਲਾਰਿਆ ਜਾਂਦਾ ਸੀ, ਜਿਵੇਂ ਅੰਡੇ ਨੂੰ ਨਹੀਂ ਉਹ ਚੀਜ਼ ਉੱਤੇ ਕਰੀਦਾ।
0: ਹਾਏ ਹਾਏ ਹਾਏ ਹਾਏ ਹਾਏ,
1: ਤੇ ਉਹ ਪੀਲੇ ਦੇ ਉੱਤੇ ਰੋਲ ਭੇੜ ਕੇ ਨਾ ਤੇ ਉਹ ਫਿਰ ਲਾ ਕੇ ਸਰਸੋਂ ਦਾ ਤੇਲ ਰੱਖਿਆ, ਉਹ ਡਬੋ ਕੇ ਉਹਦੇ ਸਾੜਾ ਤੇ ਲਾਉਣਾ, ਫਿਰ ਉਹ ਟੁੱਟਦਾ ਨੀ, ਹੁਣ ਉਹ ਚਿੱਟੀ ਲੋਹੇ ਦੀ ਹੁੰਦੀ ਉਹਦੇ ਨਾਲ ਤਲਣਾ ਤੇ ਉਹ ਫਿਰ ਟੁੱਟਦਾ ਨੀ ਸੀ।
0: ਕੀ ਬਾਤ ਹੈ, ਤੁਸੀਂ ਉਹਨੂੰ ਅੱਜ ਅੱਜ ਕੱਲ ਕਦੀ ਖਾਧਾ, ਹੁਣ ਕਦੀ ਖਾਧਾ?
1: ਮੈਂ ਵਸੀਮ ਸਾਹਿਬ ਸਾਨੂੰ ਵੀ ਚੀਜ਼ਾਂ ਭੁੱਲ ਗਏ ਆ, ਕੋਈ ਬਣਾ ਕੇ ਨੀ ਦਿੰਦਾ ਨਾ ਕਿਸੇ ਕੋਲ ਪਾਉਂਦੀ ਉਹ ਚੀਜ਼।
0: ਬੜੀ ਮਿਹਰਬਾਨੀ ਬਦਰੀ,
1: ਬਹੁਤ ਬਹੁਤੀ ਗੱਲ ਹੋ ਗਈ। ਬਿਰਿਆਨੀ ਬਣਾ ਲਓ ਜਾਂ ਕੜੀ ਚੌਲ ਬਣਾ ਲਓ ਜਾਂ ਪਕੌੜੇ ਕੱਢ ਲਓ। ਤੇ ਮੇਰੇ ਵੱਲੋਂ ਅਨੀਲਾ ਜੀ ਨੂੰ, ਆਪਣਾ ਸਾਹ ਜੀਰਾ ਜੀ ਤੁਹਾਨੂੰ ਸੁਣ ਰਿਹਾ ਨੇ, ਤੇ ਸ਼ਮੀ ਬਾਬੀ ਵੀ ਸੁਣਦੇ, ਭੈਰਾ ਬੇਗ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਦੁਆ। ਸ਼ਲਾਲ ਭਾਈ ਆ ਤੇ ਵਸੀਮ ਭਾਈ, ਮੈਂ ਤੇਰੇ ਨਾਲ ਬੈਲਟੀ ਫਿਰਨ ਡਿਆ, ਬੈਲਟੀ ਵੱਲ।
0: ਅੱਛਾ,
1: ਬੜੀ ਬਾਰਿਸ਼ ਹੋ ਰਹੀ ਹੈ, ਯਕੀਨ ਕਰੋ ਗੱਡੀ ਦੇ ਬੰਪਰ ਡੁੱਬ ਗਏ ਨੇ ਪਾਣੀ ਦੇ ਵਿੱਚ।
0: ਓਏ ਹੋਏ, ਲਿਬਰਟੀ ਵੱਲ ਤੇਜ਼ ਬਾਰਿਸ਼ ਹੋ ਰਹੀ ਹੈ, ਲਿਬਰਟੀ ਮਾਰਕੀਟ ਵੱਲ
1: ਇੰਨੀ ਬਾਰਿਸ਼ ਹੋ ਗਈ, ਯਕੀਨ ਕਰੋ ਫੁੱਟਪਾਥ ਸਾਡੇ ਉੱਤੋਂ ਵੀ ਪਾਣੀ ਲੱਗ ਰਿਹਾ।
0: ਮੇਰੇ ਭਰਾ, ਉਹ ਗੱਡੀ 'ਚ ਨਿਕਲ ਕੇ ਛੱਤ ਤੇ ਚੜ ਕੇ ਜਾ ਕੇ ਚੰਗੀ ਤਰ੍ਹਾਂ ਨਹਾ।
1: ਮੈਂ ਦੇ ਅੰਦਰ ਲੋਕ ਕੇ ਬੈਠਾ ਆ।
0: ਓਕੇ ਨੀ ਭਾਈ, ਬੜੀ ਮਿਹਰਬਾਨੀ,
1: ਅੱਲਾ ਹਾਫਿਜ਼। ਬਹੁਤ ਸ਼ੁਕਰੀਆ।
0: ਗੱਲ ਇੰਨੀ ਹੈ ਕਿ ਬਾਰਿਸ਼ ਹੋ ਰਹੀ ਹੈ, ਆਪਣੀਆਂ ਛੱਤਾਂ ਨੂੰ ਖਾਸ ਤੌਰ ਤੇ ਦੇਖੋ, ਅਗਰ ਕੋਈ ਬਲੋਕੇਜ ਹੈ ਤੇ ਉਹਨੂੰ ਦੂਰ ਕਰੋ, ਕੋਈ ਬਾਲ ਫਸੀ ਪਈ, ਕੋਈ ਇੱਟ ਅੱਗੇ ਆਈ ਪਈ, ਕੋਈ ਕੂੜਾ ਜਮ੍ਹਾਂ ਹੋਇਆ ਪਿਆ,

0: ਜੋਗੀ ਆ ਦੱਸ ਕਿਹੜਾ ਜੋਗੀ ਮੇਰੇ ਨਾਲ ਏ
1: ਓਏ ਮਿਲੇਗਾ ਜੱਟ ਜ਼ਰੂਰ
0: ਆ ਕਿੰਨੇ ਮੈਨੂੰ ਕਾਲ ਕੀਤੀ ਏ
1: ਬੋਧੀ
0: ਜੱਟ ਮੇਰਾ ਭਰਾ ਮੇਰਾ ਸ਼ਹਿਜ਼ਾਦਾ ਕੀ ਹਾਲ ਹੈ
1: ਬਾਬਰ ਸ਼ੇਰ ਸਰ ਬਾਬਰ ਸ਼ੇਰ ਜ਼ਬਰਦਸਤ ਸਰ ਬਾਰਿਸ਼ ਵਾਕਈ ਬੜੀ ਸਰ ਹੋ ਰਹੀ ਹੈ ਕਿਆ ਬਾਤ ਹੈ
0: ਤੁਹਾਡਾ ਕਿਹੜਾ ਇਲਾਕਾ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਜੇ
1: ਪਕੌੜੇ ਕੱਢਣ ਤੇ
0: ਅੱਛਾ ਕਿਆ ਬਾਤ ਹੈ ਅੱਜ ਕੱਲ ਦੇ ਮਤਲਬ ਠੰਡੇ ਠੰਡੇ ਮੌਸਮ ਦੇ ਪਕੌੜੇ ਖਾਣ ਨੂੰ ਦਿਲ ਕਰਦਾ ਤੁਹਾਡਾ
1: ਹਾਂਜੀ ਸਰ ਬਾਰਿਸ਼ ਹੀ ਇੰਨੀ ਹੋ ਰਹੀ ਹੈ ਵੈਸੇ ਹੀ ਤੁਸੀਂ ਗੱਲਾਂ ਕਰਦੇ ਪਏ ਤਾਂ ਦਿਲ ਕਰ ਪਿਆ ਵੀ ਖਾਈਏ
0: ਅੱਛਾ ਸਹੀ ਗੱਲ ਹੈ ਦਿਲ ਕਰ ਪਿਆ ਤੇ ਫਿਰ ਕੱਲੇ ਕੱਲੇ ਪਕੌੜੇ ਖਾਣੇ ਹੈ ਕਿਹੜੀ ਚਟਨੀ ਨਾਲ ਹਰੀ ਮਿਰਚਾਂ ਵਾਲੀ ਦਹੀਂ ਵਾਲੀ ਚਟਨੀ ਤੇ ਨਾਲ ਪਕੌੜੇ ਹੈ ਗਰਮਾ ਗਰਮ
1: ਜੀ ਸਰ ਘਰਦਿਆਂ ਨੇ ਚਟਨੀ ਕੁੱਟ ਕੇ ਰੱਖੀ ਫਰਿੱਜ ਦੇ ਵਿੱਚ
0: ਸ਼ੁਕਰ ਕਰੋ ਚਟਨੀ ਕੁੱਟ ਦਿੱਤੀ ਬੋਧੀ ਚਟਨ ਨੂੰ ਨੀ ਕੁੱਟ ਦਿੱਤਾ ਫੜ ਕੇ ਬੜੀ ਮਿਹਰਬਾਨੀ ਬੋਧੀ ਜੱਟ ਬੜੀ ਮਿਹਰਬਾਨੀ
1: ਡਰਾਈਵਰ ਸਾਹਿਬ ਵੀ ਸਲਾਮ ਸਾਡਾ ਪਾਕਿਸਤਾਨ ਜ਼ਿੰਦਾਬਾਦ।

0: ਉਹ ਕੀ ਇਹਨਾਂ ਸ਼ਰਬਤੀ ਅੱਖਾਂ ਵਿੱਚ ਆ ਕੇ ਕਿ ਤਾਜ ਮਹਿਲ ਤਾਮੀਰ ਕਰਾਂ। ਅਤੇ ਜਨਾਬ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਗਾਣਾ ਸਾਡੇ ਕੋਲ ਮੌਜੂਦ ਹੈ ਮੁਹੰਮਦ ਅਰਸ਼ਦ ਦੀ ਪਸੰਦ, ਅਤੇ ਉਹ ਵੀ ਅਸੀਂ ਥੋੜ੍ਹੇ ਥੋੜ੍ਹੇ ਗਾਣੇ ਚੱਲਣਗੇ, ਸਾਰੇ ਗਾਣੇ ਨਹੀਂ ਚੱਲਣਗੇ ਕਿਉਂਕਿ ਅੱਗੇ 4 ਮਿੰਟ ਬਾਅਦ ਇੱਕ ਕਮਰਸ਼ੀਅਲ ਪ੍ਰੋਗਰਾਮ ਫੇਰ ਹੈਗਾ ਜੇ। ਮਾਹੀ ਵੇ ਸਾਨੂੰ ਭੁੱਲਣਾ ਚਾਹੀਂ, ਅੱਲਾ ਦਾ ਨਾਂ ਹੀ ਦੇਰ ਨਾ ਲਾਈ ਸੋਹਣਿਆ, ਲੰਮੀਆਂ ਉਡੀਕਾਂ ਦਿਨ ਪਿਆਰ ਦੇ। ਹੈਲੋ ਹੈਲੋ ਬੋਲੋ ਭਾਈ।
1: ਅਸਲਾਮੁਅਲੈਕੁਮ।
0: ਵਾਲੇਕੁਮ ਸਲਾਮ। ਕੀ ਤੁਸੀਂ ਪਾਣੀ ਪੀਣਾ ਸ਼ੁਰੂ ਕਰਦੇ ਸੀ ਕਾਲ ਮਿਲਾ ਕੇ?
1: ਹੈਲੋ
0: ਜੀ ਜੀ
1: ਹੈਲੋ
0: ਜੀ, ਆਵਾਜ਼ ਆ ਰਹੀ ਹੈ?
1: ਇਹ ਅੱਲਾ ਮਮਾ ਇਹ ਤੁਸੀਂ ਕਾਲ ਮਿਲੀ, ਆਵਾਜ਼ ਵੀ ਨਹੀਂ ਆ ਰਹੀ।
0: ਓਕੇ।

0: ਹੈਲੋ ਓਕੇ ਜੀ ਮਾਹੀ ਵੇ ਸਾਨੂੰ ਭੁੱਲਣਾ ਜਾਵੀ ਹੈਲੋ
1: ਛੋਟਾ
0: ਜਿਹਾ ਡਾਇਲੋਗ ਸੁਣਾਓ ਮੇਰੇ ਕੋਲ ਵੀ ਤੁਹਾਡੇ ਕੋਲ ਇੱਕ ਕਲਿੱਪ ਹੈਗਾ ਤੁਹਾਡੇ ਵਾਸਤੇ ਸੁਲਤਾਨ ਰਾਏ ਦਾ
1: ਚਲੋ ਫਿਰ ਖਾਲੀ ਮੌਲਾ ਜੱਟ ਹੀ ਆ ਜਾਂਦਾ ਫਿਰ
0: ਠੀਕ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੁਹੰਮਦ ਸ਼ਹਿਜ਼ਾਦ ਛਾ ਗਿਆ ਜੀ
1: ਸਾਰਿਆਂ ਨੂੰ ਮੇਰਾ ਸਲਾਮ ਵੀ ਜਿੰਨੇ ਭੈਣ ਭਰਾ ਆ ਰਹੇ ਨੇ ਸਾਹ ਚੀਰਾ ਤੇ ਤੁਹਾਨੂੰ ਦਿਲੋਂ ਪਿਆਰ ਮੁਹੱਬਤ ਨਾਲ ਸਲਾਮ ਇੱਕ ਸਲਾਮਾਬਾਦ ਵਾਲੇ ਸਾਡੇ ਆਰ ਜੇ ਸਨ ਉਹਨਾਂ ਦਾ ਮੈਂ ਨਾਂ ਲੈਣਾ ਸੀ ਭੁੱਲ ਗਿਆ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰਾ ਨਾਂ ਇੱਕ ਬਣਾ ਲਓ ਉਹਨਾਂ ਨੇ ਡਾਇਰੈਕਟ ਖੋਲ ਲਿਆ ਹੋਏਗਾ
0: ਜੀ ਠੀਕ ਹੋ ਗਿਆ ਠੀਕ ਹੋ ਗਿਆ
1: ਬੜੀ ਮਿਹਰਬਾਨੀ ਅੱਲਾ ਕੁਛ ਰੱਖੇ ਬਹੁਤ ਬਹੁਤ
0: ਬਹੁਤ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ ਅੱਲਾ ਹਾਫਿਜ਼ ਹੋ ਗਏ ਜੀ ਲੋ ਜਨਾਬ ਮੁਹੰਮਦ ਸ਼ਹਿਜ਼ਾਦ ਨੇ ਸਾਨੂੰ ਡਾਇਲੋਗ ਸੁਣਾਇਆ ਤੇ ਤੁਹਾਨੂੰ ਅਸੀਂ ਰਾਈ ਦੀ ਅਸਲੀ ਆਵਾਜ਼ ਸੁਣਾਉਂਦੇ ਹਾਂ ਓਕੇ ਜੀ ਕਹਿੰਦਾ ਜੀ 20 ਸਾਲਾਂ ਤੱਕ ਕੋਈ ਮੇਲਾ ਨਹੀਂ ਲੱਗੇਗਾ ਮਾਰਵਲ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਤੇ ਇੱਕ ਕਮਰਸ਼ੀਅਲ ਪ੍ਰੋਗਰਾਮ ਆ ਗਿਆ ਵੇਲਾ ਹੋ ਗਿਆ ਜੇ ਅਤੇ ਇਸ ਕਮਰਸ਼ੀਅਲ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ ਹੋਰ ਤੁਹਾਡੀਆਂ ਕਾਲਾਂ ਲਵਾਂਗੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਪਸੰਦ ਦੇ ਗਾਣੇ ਵੀ ਲਾਵਾਂਗੇ ਸਾਡੇ ਕੋਲ 15 ਮਿੰਟ ਹੋਰ ਹੋਣਗੇ ਸਾਡੇ ਨਾਲ ਨਾ ਰਹਿਣਾ ਕਿਤੇ ਨਾ ਜਾਣਾ
2: to FM 101 abale bale oshawa shawa

0: ਔਰ ਮੈਡੀਕਲ ਕਾਲਜ ਦੇ ਡਾਕਟਰ ਸਾਹਿਬ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਰੱਖਦੇ ਨੇ। ਸਮਝ ਤੁਹਾਨੂੰ ਕੋਈ ਵੀ ਮਸਲਾ ਹੋਵੇ ਤੁਸੀਂ ਕਲੀਨਿਕ ਆ ਸਕਦੇ ਹੋ ਜਾਂ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਨਜ਼ਰ ਦੇ ਬਾਰੇ 'ਚ ਹੋਰ ਵੀ ਕਾਫੀ ਬਿਮਾਰੀਆਂ ਦੇ ਬਾਰੇ 'ਚ ਚੈੱਕਅਪ ਕਰਦੇ ਨੇ ਔਰ ਅਕਸਰ ਆਪਣੇ ਕਲੀਨਿਕ 'ਤੇ ਕੈਂਪ ਵੀ ਲਗਾਉਂਦੇ ਨੇ। ਡਾਕਟਰ ਸਾਹਿਬ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441386 ਯਾਨੀ 0300441386। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੋਟ ਕਰ ਲਵੋ, ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਅਤੇ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ
0: ਜੀ ਡਾਕਟਰ ਸਾਹਿਬ, ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ, ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
1: ਬਿਸਮਿਲ੍ਲਾ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਇਹਨਾਂ ਸਾਹ ਰੁਕ ਜਾਂਦਾ ਸੀ। ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ। ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਸੀ, ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੁਣ। ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਿਆਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
1: ਜੀ,
0: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਬਾਅਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਪਹਿਲੇ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
0: ਜੀ। ਸਾਮਾਈਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441386 ਯਾਨੀ 0300441386 ਜੀ। ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ, ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰਦੇ ਹੋ।
1: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ, ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੇ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ
0: ਜੀ। ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ, ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
1: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ।

0: ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫ਼ੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰਨ ਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫ਼ੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
0: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਹੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ। ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋ ਗੁਬਾਰ ਜਿਹੜੀ ਹੈ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋ ਗੁਬਾਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ, ਅੱਲਾਹ ਤਾਲਾ ਸ਼ਿਫਾ ਦੇਣ ਵਾਲਾ
1: ਜੀ। ਸਾਹਮਣ ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
0: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਨ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
1: ਜੀ। ਸਾਮਾਨ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਘਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ
0: ਜੀ। ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮੈਦਾ ਬਹੁਤ ਖਰਾਬ ਰਹਿੰਦਾ, ਇਹਨਾਂ ਕਿਹਾ ਹੈ ਕਿ ਮੈਨੂੰ ਮੈਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਅਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਂਦਾ।
0: ਜੀ ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ। ਮੈਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮੈਦੇ 'ਚ ਜਲਨ ਹੈ, ਮੈਦੇ ਦਰਦ ਹੈ, ਜਾਂ ਗੈਸ ਅਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮੈਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮੈਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ ਕਾਰਬੋਵੇ 30 ਹੈ, 5 ਕਤਰੇ ਸੁਬਾਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮੈਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਅਫਾਰਾ ਵੀ ਖਤਮ ਹੋ ਜਾਏਗਾ।
1: ਜੀ ਹੋਮਿਓ ਡਾਕਟਰ ਸੈਦਨ ਮਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓਗੇ।
0: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ ਐਲ ਸੀਰਮ 30 ਅਤੇ ਵੈਸਿਕ ਏਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ। ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਇਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸ ਮਦਰ ਟਿੰਕਚਰ 5 ਕਤਰੇ ਸੁਬਾਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ। ਅਸਲਮ ਸਾਹਿਬ ਨੇ ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮੈਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮੈਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ।
0: ਮੈਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦ ਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚਿਆਂ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
0: ਹਾਂਜੀ, ਬੱਚਿਆਂ ਦੀ ਦਵਾਈ ਜੀ ਬਾਇਓ 21 ਬੜੀ ਅੱਛੀ ਦਵਾਈ ਹੈ, ਤੁਸੀਂ 2-2 ਗੋਲੀਆਂ ਸੁਬਾਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ।
1: ਜੀ ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1380, ਯਾਨੀ 0300-44-1380। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਮੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਨੂੰ ਇਜਾਜ਼ਤ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਟੂ ਵਨ ਅਬਵ ਐਫ

0: ਲੋ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਦਿਲ ਦੀ ਗਹਿਰਾਈਆਂ ਤੋਂ ਤੇ ਪ੍ਰੋਗਰਾਮ ਤੁਹਾਡਾ ਮੰਨਿਆ ਪਰ ਮੰਨਿਆ ਸੱਜਣ ਬੇਲੀ ਤੇ ਸੱਜਣ ਬੇਲੀ ਦੇ ਪ੍ਰੋਗਰਾਮ ਦੇ ਵਿੱਚ ਨਜ਼ੀਰ ਖੋਸਾ ਦਾ ਪੈਗਾਮ ਪਹੁੰਚਿਆ ਕਹਿੰਦੇ ਜੀ ਫੇਸਬੁੱਕ ਦੇ ਉੱਤੇ ਲੋਕ ਆਪਣੇ ਮੂਡ ਦੇ ਹਿਸਾਬ ਦੇ ਨਾਲ ਅਹਿਮੀਅਤ ਦਿੰਦੇ ਨੇ ਜਦੋਂ ਉਹਨਾਂ ਦਾ ਮੂਡ ਚੰਗਾ ਹੁੰਦਾ ਅਤੇ ਨਾਲ ਆਪਕਾ ਸਾਥ ਵੀ ਅਹਿਮ ਹੁੰਦਾ ਹੈ ਔਰ ਜਦੋਂ ਉਹਨਾਂ ਦਾ ਮੂਡ ਜਿਹੜਾ ਨਾ ਉਹ ਸਹੀ ਨਹੀਂ ਹੁੰਦਾ ਅਤੇ ਉਹ ਜਿਹੜਾ ਨਾ ਸਹੀ ਨਹੀਂ ਹੁੰਦਾ ਅਤੇ ਫਿਰ ਉਹਦਾ ਮਕਸਦ ਵੀ ਸਹੀ ਨਹੀਂ ਹੁੰਦਾ। ਖੈਰ ਜਨਾਬ ਤੁਸੀਂ ਜੋ ਲਿਖਿਆ ਨਾ ਉਹਨੂੰ ਪੜ੍ਹਿਆ ਨਹੀਂ ਜਾ ਰਿਹਾ, ਇਸ ਵਾਸਤੇ ਮੈਂ ਉਹਨੂੰ ਉਹਦਾ ਮਤਲਬ ਜਿਹੜਾ ਨਾ ਉਹ ਵਾਅਦੇ ਕਰ ਦਿੱਤਾ ਕਿ ਜਦੋਂ ਮਤਲਬ ਹੋਵੇ ਤਾਂ ਫਿਰ ਤੁਹਾਡੇ ਬੜੇ ਯਾਰ ਦੋਸਤ ਬਣ ਜਾਣਗੇ, ਜਦੋਂ ਮਤਲਬ ਨਹੀਂ ਹੋਏਗਾ ਤਾਂ ਫਿਰ ਯਾਰੀ ਦੋਸਤੀ ਆਪਣੀ ਜਗ੍ਹਾ 'ਤੇ ਰਹੇਗੀ ਅਤੇ ਉਹ ਬੰਦੇ ਆਪਣੀ ਜਗ੍ਹਾ 'ਤੇ ਰਹਿਣਗੇ। ਓਕੇ ਜਨਾਬ ਤੁਹਾਡੀਆਂ ਲਾਈਵ ਕਾਲਾਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੀਆਂ ਨੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਦੇਖਦੇ ਹਾਂ ਕਿ ਅਗਲਾ ਕਿਹੜਾ ਕਾਲਰ ਮੇਰੇ ਨਾਲ ਮੌਜੂਦ ਹੈ। ਅਸਲਾਮ ਵਾਲੇਕਮ।
1: ਵਾਲੇਕਮ ਸਲਾਮ, ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾਂ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਕੁਸ਼ਾਈ ਤੇ ਨਾਦ ਮੈਨੂੰ ਬਿਨ ਪਰਾ ਤੂੰ ਉਡਾਰੀਆਂ ਮਾਰੀਆਂ ਨੇ।
0: ਆਜ ਬਾਸ ਲੜੀ
1: ਸੈਦਪੁਰ ਸਾਹਿਬ ਮੁਦਾਰ ਔਰ ਲਾਹੌਰ ਤੋਂ ਆ ਗਿਆ ਉਸਤਾਦ ਜੀ ਨੇ ਇੱਕ ਵਾਰੀ ਫਿਰ ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਵਾਲੇਕਮ ਵਸੀਮ ਸਾਹਿਬ।
0: ਆ ਬਾਸ ਲੜੀ ਹੁਸ਼ਿਆਰ ਖਬਰਦਾਰ ਔਰ ਸੰਭਲ ਉਸਤਾਦ ਜੀ ਰੇ, ਤੇ ਪੈਰਾਂ ਦੀ ਮਿੱਟੀ ਨਾ ਛੱਡੇ, ਜੇ ਤੂੰ ਮਿੱਟੀ ਛੱਡੇਗਾ ਤੇ ਜਮੂਰੇ ਦਾ ਜਮੂਰ ਜਮੂਰੇ ਦਾ ਸਿਰ ਵਾਪਸ ਨਹੀਂ ਜੁੜਨਾ। ਜੇ ਪੈਰਾਂ ਦੀ ਮਿੱਟੀ ਛੱਡਦੀ ਤੇ ਜਮੂਰੇ ਦਾ ਸਿਰ ਵਾਪਸ ਨਹੀਂ ਜੁੜਨਾ, ਇਸ ਵਾਸਤੇ ਪੈਰਾਂ ਦੀ ਮਿੱਟੀ ਨਾ ਛੱਡੀ। ਉਸਤਾਦ ਜੀਰਾ ਜੀ ਮੈਨੂੰ ਇਹ ਦੱਸੋ, ਮੈਂ ਤਾਂ ਬੜੇ ਮਜਬੇ ਵੇਖੇ ਨੇ, ਤੁਸੀਂ ਵੀ ਬੜੇ ਮਜਬੇ ਵੇਖੇ ਨੇ? ਸਕੂਲੋਂ ਫੁੱਟਿਆ ਫੱਟੀ ਟੁੱਟੀ ਫੱਟੀ ਉਹ ਮਤਲਬ ਦੌੜਨ ਲੱਗਿਆ ਨਾ ਤੇ ਥੱਲੇ ਡਿੱਗ ਪਿਆ, ਤੇ ਨਾਲ ਜਿਹੜੀ ਫੱਟੀ ਫੜੀ ਸੀ ਉਹ ਵੀ ਟੁੱਟ ਗਈ ਨਾਲ, ਠੀਕ ਹੈ ਨਾ? ਟੁੱਟੀ ਫੱਟੀ ਅੱਜ ਫੜੀ ਆ, ਮਜਬਿਆਂ ਦੇ ਵਿੱਚ ਬੜੇ ਆ, ਨਾ ਕੋਈ ਅੱਗੇ ਦਾ ਪਤਾ ਨਾ ਕੋਈ ਪਿੱਛੇ ਦਾ ਪਤਾ।
1: ਮੌਸਮ ਦੀ ਗੱਲ ਕਰੀਏ ਨਾ ਵਸੀਮ ਸਾਹਿਬ, ਤੇ ਸਾਡੀ ਬੇਬੇ ਨਾ ਜੀ ਇਹ ਮੌਸਮ ਜਦੋਂ ਬਣਦਾ ਸੀ ਤੇ ਉਹਨੇ ਦਾਲ ਉਬਾਲ ਕੇ ਪੌਂਦੇ ਉੱਤੇ ਚੁੱਲ੍ਹੇ ਤੇ ਧਰ ਦੇਣੀ, ਉਬਲਦੀ ਰਹਿਣੀ, ਨਾਲ ਹੀ ਫਿਰ ਨਾ ਬੇਸਣ ਦੇ ਵਿੱਚ ਉਹਨੇ ਪਿਆਜ਼ ਪਾਉਣੇ ਨੇ, ਪਿਆਜ਼ ਪਾ ਕੇ ਕੁੱਟ ਕੇ ਦਾਲ ਪਾਣੀ ਦੇ ਵਿੱਚ ਮਸਾਲੇ ਪਾ ਕੇ ਤੰਦੂਰ ਦੇ ਵਿੱਚ ਮਿੱਸੀਆਂ ਰੋਟੀਆਂ ਬਣਾਉਂਦੀ।
0: ਓਏ ਹੋਏ ਹੋਏ ਹੋਏ, ਇਸ ਮੌਸਮ 'ਚ
1: ਇਸ ਮੌਸਮ 'ਚ
0: ਕਿਆ ਬਾਤ ਹੈ, ਕਿਆ ਬਾਤ ਹੈ! ਮੈਂ ਦੁਪਹਿਰ ਦੇ ਵਿੱਚ ਗਰਮੀ ਦੇ ਵਿੱਚ ਬਣਦੀਆਂ ਸੀ ਤੇ ਉਹਦੇ ਨਾਲ ਅਟ੍ਰੈਕਸ਼ਨ ਦੱਸਿਆ ਕੀ ਹੁੰਦੀ ਸੀ, ਸਭ ਤੋਂ ਬਹੁਤ ਜਿਹੜਾ ਮਜ਼ਾ ਆਉਂਦਾ ਸੀ ਨਾ ਉਹ ਬਾਲਟੀ ਦੇ ਵਿੱਚ ਠੰਡੇ ਅੰਬ ਲੱਗੇ ਹੁੰਦੇ ਸੀ ਤੇ ਇਹਨਾਂ ਤੰਦੂਰ ਤੋਂ ਗਰਮ ਗਰਮ ਰੋਟੀ ਜਦੋਂ ਨਿਕਲਣੀ ਨਾ ਤੇ ਉਹ ਦੇਸੀ ਘਿਓ ਨਾਲ ਦਿੱਤਾ ਹੁੰਦਾ ਸੀ ਤੇ ਉਹਨੂੰ ਕਹਿਣਾ ਕਿ ਇਹਦੇ ਤੇ ਦੇਸੀ ਘਿਓ ਚੋਪੜਦੇ ਇਹਨੂੰ, ਉਹ ਜਦੋਂ ਚੋਪੜੀਆਂ ਰੋਟੀਆਂ ਨਾ ਪੌਣੇ ਦੇ ਵਿੱਚ ਲਵੇਟ ਕੇ ਨਾ ਪਰਾਤ ਦੇ ਵਿੱਚ ਘਰ ਆਉਂਦੀਆਂ ਸੀ ਤੇ ਨਾਲ ਤੁਹਾਨੂੰ ਨਮਕ ਵਾਲੀ ਚਾਟੀ ਦੀ ਲੱਸੀ ਤੇ ਉੱਤੋਂ ਠੰਡੇ ਅੰਬ, ਓਏ ਹੋਏ ਹੋਏ ਹੋਏ ਹੋਏ ਓਏ ਹੋਏ ਹੋਏ।
1: ਪੁਰਕੀ ਪਾਉਂਦੇ ਸਾ ਮੂੰਹ ਦੇ ਵਿੱਚ, ਉਹਦਾ ਇੱਕ ਘੁੱਟ ਲਾਣਾ ਮੈਂ ਲੱਸੀ ਦਾ ਤੇ ਕੀ ਸਵਾਦ ਆਉਂਦਾ ਸੀ।
0: ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ! ਉਸਤਾਦ ਜੀਰਾ ਜੀ ਤੁਸੀਂ ਮੈਨੂੰ ਬੜੇ ਕਿਹੜੀਆਂ ਕਿਹੜੀਆਂ ਗੱਲਾਂ ਯਾਦ ਕਰਾਤੀਆਂ ਨੇ, ਹਾਏ ਹਾਏ ਹਾਏ!
1: ਇਹ ਗੁਜ਼ਰਾ ਵੇਲਾ ਜੀ ਸਾਨੂੰ ਯਾਦ ਹੈ ਵਸੀਮ ਭਾਈ, ਅਸੀਂ ਇਸ ਕਲਚਰ ਦੇ ਵਿੱਚ ਅਸੀਂ ਇਸ ਵਕਤ ਦੇ ਵਿੱਚੋਂ ਲੰਘੇ ਆ।
0: ਯਕੀਨ ਕਰੋ ਮੈਂ ਅੱਜ ਵੀ ਕਹਿੰਦਾ, ਮੈਂ ਨਾ ਬੱਚਿਆਂ ਨੂੰ ਕਹਿੰਦਾ ਕਿ ਮਿੱਸੀਆਂ ਰੋਟੀਆਂ ਜਿਹੜੀਆਂ ਨੇ ਨਾ ਉਹ ਬਣਾਓ, ਮਿੱਸੀਆਂ ਰੋਟੀਆਂ ਲੈ ਕੇ ਆਓ, ਜਦੋਂ ਮੇਰਾ ਵਸ ਨਹੀਂ ਨਾ ਚੱਲਦਾ ਤਾਂ ਮੈਂ ਬੇਸਣ ਵਾਲਾ ਨਾਂ ਨਹੀਂ ਮੰਗਵਾ ਲੈਂਦਾ। ਅੱਗੇ ਚਲੋ ਥੋੜਾ ਜਿਹਾ ਮਿਲਦਾ ਤਾਂ ਹੈਗਾ ਨਾ, ਕੋਈ ਉਹਦੇ ਨਾਲ ਝਾਕਾ ਤਾਂ ਪੈਂਦਾ ਹੈ ਨਾ।
1: ਬਿਲਕੁਲ ਇਸੇ ਤਰ੍ਹਾਂ ਹੀ ਹੈ।
0: ਹੋਰ ਸੁਣਾਓ, ਠੀਕ ਠਾਕ ਜੀ?
1: ਜੀ ਵਧੀਆ ਬਿਲਕੁਲ।
0: ਚਲੋ ਬੜੀ
1: ਮਿਹਰਬਾਨੀ। ਓਏ ਆਹੋ ਲੰਘੋ ਜ਼ੈਲਦਾਰ ਜੀ, ਕੀੜੀ ਦੇ ਗਾਰਨ ਰਹਿਣ, ਆਓ ਬੈਠੋ ਹੁਕਮ ਕਰੋ। ਓਏ ਕਾਣਾ ਕੀ ਕਰਕੇ ਲਗੇ ਜਾਂਦੇ ਆ, ਗੱਲ ਵੀ ਤੇਰੇ ਫਾਇਦੇ ਦੀ ਹੈ। ਉਹ ਸਿਆਣੇ ਕਹਿੰਦੇ ਨੇ ਜਵਾਨ ਧੀ ਨੂੰ ਬੂਹੇ ਸਾਥ ਛੱਡਣਾ ਕੋਈ ਚੰਗੀ ਗੱਲ ਨਹੀਂ ਹੁੰਦੀ। ਇਹ ਤੇ ਗੱਲ ਠੀਕ ਹੈ ਜ਼ੈਲਦਾਰ ਜੀ, ਤਾਜੀ ਦੀ ਮੰਗਣੀ ਤੇ ਮੈਂ ਨਿੱਕੀ ਹੁੰਦੀ ਸੀ, ਮਲੰਗੀ ਨਾਲ ਕਰ ਛੱਡੀਏ। ਉਹ ਤੀਆਂ ਦੇ ਬਾਰੇ ਮੰਗਣੀ ਦੀਆਂ ਗੱਲਾਂ ਨਹੀਂ ਕਰੀਦੀਆਂ, ਉਹਦਾ ਤੂੰ ਕਿਤੇ ਵਿਆਹ ਕਰਨ ਵਾਲੀ ਗੱਲ, ਪੈਸਿਆਂ ਦੀ ਲੋੜ ਪਈ ਤੇ ਬਸ਼ੱਕ ਦੀ ਮੰਗ ਲਗੀ ਤੇ ਮਲੰਗੀ ਕੋਲ ਵੀ ਨਾ ਕਰੀ, ਜੋ ਤੈਨੂੰ ਲੈ ਦਿੱਤਾ ਮਾਣ ਜਿਬੂ ਅੰਦਰ ਫੇਰ ਜਾਵਾਂਗਾ। ਅੱਛਾ ਜ਼ੈਲਦਾਰ ਜੀ ਮੈਂ ਇੱਕ ਵਾਰੀ ਫਿਰ ਚਾਰਾ ਕਰ ਵੇਨਾ ਵਾ, ਜੇ ਧੀਏ ਤੂੰ ਕਵੇਂ ਤੇ ਮੈਂ ਤੇਰੇ ਚਾਚੇ ਵਾਲੇ ਰਾਜੇ ਜੰਗ ਚਲਿਆ ਜਾਵਾਂ ਤੇਰੇ ਰਿਸ਼ਤੇ ਦੀ ਪਾਰ। ਨਹੀਂ ਬਾਬਲਾ ਮੈਂ ਤੇਰੇ ਬੂਹੇ ਤੇ ਬਹਿ ਕੇ ਜ਼ਿੰਦਗੀ ਗੁਜ਼ਾਰ ਲਾਂਗੀ। ਉਹ ਪੁੱਤਰਾ ਧੀਆਂ ਮਾਪਿਆਂ ਦੇ ਘਰ ਪਾਈਆਂ ਜਾ ਸਕਦੀਆਂ ਹੋਣ ਤੇ ਮਾਪੇ ਉਹਨਾਂ ਨੂੰ ਕਦੀ ਵੀ ਘਰੋਂ ਬਾਹਰ ਨਾ ਕੱਢਣ। ਲੈ ਮੇਰੀ ਧੀ ਆਪਣੇ ਲੇਖਾਂ ਦਾ ਲਿਖਿਆ ਜੋ ਨਹੀਂ ਪਾ ਲੈ ਵਸੀਮ ਸਾਹਿਬ।
0: ਕਿਆ ਬਾਤ ਹੈ, ਕਿਆ ਬਾਤ ਹੈ, ਜ਼ਬਰਦਸਤ, ਛਾ ਗਿਆ ਜੀ, ਛਾ ਗਿਆ ਜੀ।
1: ਤੁਹਾਡੀ ਮੁਹੱਬਤ ਦਾ ਸ਼ੁਕਰੀਆ ਮਾਰਾ ਬੇਗ ਨੂੰ ਤੇ ਅਨੀਲਾ ਨੂੰ ਤੇ ਫਰੀ ਨੂੰ ਤੇ ਅਨੀਫ ਡਰਾਈਵਰ ਸ਼ਜ਼ਾਦ ਤੇ ਕਰਮਦਾਰ ਤੇ ਮੀਤ ਬਰਫੀ ਵਾਲਾ, ਇਹਨਾਂ ਸਾਰਿਆਂ ਨੂੰ ਮਾਨਤਗਾਰ ਸਾਹਿਬ ਨੂੰ ਮੇਰਾ ਸਲਾਮ, ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ, ਰੱਬ ਰਾਖਾ ਤੇ ਅੱਲਾ ਦੇ ਵਿੱਚ
0: ਰੱਬ ਰਾਖਾ ਸ਼ਜ਼ਾਦੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਟੂ ਵਨ ਅਬਵ FM

0: ਲੋ ਜਨਾਬ 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਪਸੰਦ ਦੇ ਸੋਹਣੇ ਸੋਹਣੇ ਕਲਿੱਪ ਵੀ ਸ਼ਾਮਿਲ ਕਰਦੇ ਹਾਂ ਅਤੇ ਇਹ ਉਹ ਕਲਿੱਪ ਹੈ ਜਦੋਂ ਰਾਂਝੇ ਨੂੰ ਉਹਦੀਆਂ ਜਿਹੜੀਆਂ ਨੇ ਨਾ ਭਾਬੀਆਂ ਉਹ ਮਿਹਣਾ ਮਾਰਦੀਆਂ ਨੇ ਕਿ ਤੂੰ ਬੜੀ ਸਿਆਲਾਂ ਦੀ ਹੀਰ ਵਿਆਹ ਕੇ ਲਿਆਏਗਾ। ਆਓ ਫਿਰ ਇਹ ਡਾਇਲੋਗ ਸੁਣੀਏ।
1: ਮੈਨੂੰ ਜੁੱਤੀ ਥੱਲੇ ਲਿਖਦਾ ਇਹ ਕੀ ਨੇ
2: ਤੇ ਵੇਖ ਲੈ ਭਾਬੀ ਉਤੋਂ ਇਹ ਵੀ ਸਾਨੂੰ ਬੁਰਾ ਹੀ ਕਹਿੰਦੇ ਨੇ। ਮੈਂ ਤੇ ਆਪਣੇ ਪੇਕੇ ਚਲੀ ਜਾਣਾ
3: ਹੁਣੇ ਛੱਡ ਆਵਾ ਰੋਟੀ ਆ ਕੇ ਖਾ ਲਾਂਗਾ।
1: ਆਹੋ ਸਾਡਾ ਤੇ ਇਸ ਘਰ ਚ ਰਹਿਣ ਦਾ ਕੋਈ ਹੱਜ ਹੀ ਨੀ ਰਿਹਾ, ਤੁਹਾਨੂੰ ਤੇ ਉਹ ਵੇਲਣਾ ਨਿਖੱਟੋ ਚੰਗਾ ਲੱਗਦਾ।
3: ਉਹ ਵੱਡੀਏ ਹਾਜਣੇ ਸਾਡਾ ਨਿੱਕਾ ਭਰਾ ਹੈ, ਸਾਨੂੰ ਭਲਾ ਕਿਵੇਂ ਚੰਗਾ ਨਾ ਲੱਗੇ। ਔਰ ਮੈਂ ਤੈਨੂੰ ਲੱਖ ਵਾਰੀ ਕਿਹਾ ਬਹੁਤਾ ਬੜਬੜ ਨਾ ਕਰਿਆ ਕਰ,
1: ਇਹਨਾਂ ਲਾਡਾਂ ਨੇ ਤੇ ਉਹਨੂੰ ਸਿਰੇ ਚਾੜਿਆ ਹੋਇਆ।
3: ਆਹੋ ਚੜਿਆ

0: ਲੋ ਜਨਾਬ ਅਗਲੇ ਕਾਲਰ ਨਾਲ ਗੱਲ ਕਰੀਏ। ਹੈਲੋ
1: ਹੈਲੋ ਅਸਲਾਮੁਅਲੈਕੁਮ।
0: ਵਾਲੇਕੁਮ ਅਸਲਾਮ ਜੀ, ਕੌਣ?
1: ਕਿਆ ਹਾਲ ਚਾਲ ਹੈ ਭਈਆ ਜੀ ਆਪਕੇ?
0: ਜੀ ਬਿਲਕੁਲ ਠੀਕ। ਕੌਣ ਹੈ ਮੇਰੇ ਨਾਲ?
1: ਤੁਸੀਂ ਪਛਾਣੋ ਮੈਂ ਕੌਣ ਆ?
0: ਹਾਂ ਨਹੀਂ ਪਛਾਣਿਆ ਜਾਏਗਾ।
1: ਵੇਖੋ ਕਿੰਨੇ ਦਿਨ ਬਾਅਦ ਮੈਂ ਕਾਲ ਕੀਤੀ, ਮੈਨੂੰ ਪਤਾ ਤੁਸੀਂ ਵਸੀਮ ਭਾਈ ਗੱਲ ਕਰਦੇ ਹੋ, ਤੁਸੀਂ ਮੈਨੂੰ ਪਛਾਣੋ। ਤੁਹਾਡੇ ਸ਼ੋਅ ਦੇ ਵਿੱਚ ਮੈਂ ਬੜੀ ਕਾਲਾਂ ਕਰਦੀਆਂ ਸੀ।
0: ਅੱਛਾ ਸੀ
1: ਕਰਦੀ ਸੀ, ਹਾਂ ਨਹੀਂ ਕਰਦੀ, ਹੁਣ ਘੱਟ ਹੋ ਗਈ ਆ।
0: ਅੱਛਾ ਸਾਜਦਾ ਸਾਜਦਾ
1: ਸੁਣਿਆ
0: ਕਰੋ। ਸਿਰਫ 5 ਮਿੰਟ ਬਾਕੀ ਰਹਿ ਗਏ ਨੇ, ਤੁਹਾਡੀਆਂ ਹੋਰ ਆਖਰੀ ਕਾਲ ਵਾਰ ਵਧਦੇ ਆ। ਹੈਲੋ ਵਾਲੇਕੁਮ ਅਸਲਾਮ।
2: ਬਿਲਕੁਲ ਹਮ ਜੋ ਸਾਗ ਵੀ ਹਮ ਲੋਗ ਬਹੁਤ ਜ਼ਿਆਦਾ ਪਹਿਲੇ ਸ਼ੌਕ ਸੇ ਬਹੁਤ ਪਕਾ ਰਹੇ ਥਾ, ਅਭੀ ਕਿੰਗ ਕਰੇ ਕੋਇਟਾ ਮੇ ਅਭੀ ਸਾਗ ਨਹੀਂ ਮਿਲ ਰਹੇ।
0: ਅੱਛਾ
2: ਬਿਲਕੁਲ ਯੇ ਪੂਰੇ ਜੋ ਜਬ ਹਮਾਰਾ ਦਾਦਾ ਔਰ ਨਾਨੀ ਅਭੀ ਜਬ ਹੋਤਾ ਥਾ ਵੋ ਪਹਿਲੇ ਦੇਸੀ ਖਾਨੇ ਵਗੈਰਾ ਹਮ ਲੋਗ ਤਿਆਰ ਕਰਤੇ ਥੇ ਬੜੇ ਸ਼ੌਕ ਸੇ ਖਾਤੇ ਥੇ।
0: ਅੱਛਾ ਅੱਛਾ ਅੱਛਾ
2: ਜਬ ਹਮ ਲੋਗ ਦਹੀ ਵਾਲਾ ਚਾਵਲ ਨਹੀਂ ਥਾ ਵੋ ਫਿਰ ਦੇਸੀ ਘੀ ਵਗੈਰਾ ਵੀ ਡਾਲਤੇ ਥੇ।
0: ਅੱਛਾ
2: ਲੱਸੀ ਵੀ ਡਾਲਤੇ ਥੇ, ਬੜੇ ਸ਼ੌਕ ਸੇ ਖਾਤੇ ਥੇ।
0: ਜ਼ਬਰਦਸਤ ਜ਼ਬਰਦਸਤ। ਤੋ ਜਬ ਬਾਰਿਸ਼ ਹੋਤੀ ਤਬ ਕਿਆ ਕਰਤੇ ਥੇ?
2: ਬਾਰਿਸ਼ ਜਬ ਹੋਤਾ ਥਾ ਤਬ ਹਮ ਜੋ ਹੈ ਤਕਰੀਬਨ ਖੇਮਾ ਵਾਲਾ ਸਮੋਸੇ ਔਰ ਦਾਲ ਵਾਲਾ ਸਮੋਸੇ ਹਮ ਲੋਗ ਬੜੇ ਸ਼ੌਕ ਸੇ ਖਾਤੇ ਥੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਜ਼ਬਰਦਸਤ, ਬਹੁਤ ਅੱਛੇ, ਬਹੁਤ ਸ਼ੁਕਰੀਆ ਅਬਦੁੱਲਾ ਮਾਲਾ ਖੇਲ, ਥੈਂਕ ਯੂ, ਅੱਲਾ ਹਾਫਿਜ਼। ਓਕੇ ਡੀਅਰ ਲਿਸਨਰਸ, ਆਖਰੀ ਕਾਲ ਅਤੇ ਗਾਣਾ ਵੀ ਅਸੀਂ ਨਾਲ ਹੀ ਚਾਲੂ ਕਰ ਦੇਵਾਂਗੇ, ਔਰ ਗਾਣੇ ਦੀ ਰਿਕੁਐਸਟ ਕੀਤੀ ਕਿ ਨਹੀਂ ਮੁਹੰਮਦ ਸ਼ਹਿਜ਼ਾਦ ਨੇ। ਓਕੇ ਜੀ ਅੱਛਾ ਬਾਰਿਸ਼ ਹੋ ਗਈ ਸ਼ੁਰੂ?
3: ਗੁੱਡੀ ਪਾਰਟੀ ਹੁੰਦੀ
0: ਸਹੀ ਗੱਲ। ਚਲੋ ਬੜੀ ਮਿਹਰਬਾਨੀ, ਮੇਰਾ ਵੇਲਾ ਗਿਆ ਜੀ, ਮੁੱਕ ਪ੍ਰੋਗਰਾਮ ਦਾ ਪਾਕਿਸਤਾਨੀਆਂ ਨੂੰ ਜਸ਼ਨ ਆਜ਼ਾਦੀ ਦੀ ਐਡਵਾਂਸ ਮੁਬਾਰਕਬਾਦ ਕਬੂਲ ਹੋਵੇ। ਬਲਕਿ ਪੂਰਾ ਸਾਲ ਹੀ ਅਸੀਂ ਜਸ਼ਨ ਮਨਾਉਂਦੇ ਰਹਿੰਦੇ ਹਾਂ, ਪਰ ਅਗਸਤ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਯਕਮ ਦੋ ਹੀ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ, ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: بانی پاکستان قائد اعظم محمد علی جناح رحمت اللہ علیہ نے 27 نومبر 1947 کو پہلی کل پاکستان تعلیمی کانفرنس کراچی کو اپنے پیغام میں فرمایا، قومی خدمت اور احساس ذمہ داری کی نشو نما، یہ ہمارا فرض ہے کہ ہم آنے والی نسلوں کو پورے طور پر اس قابل بنا دیں کہ وہ اقتصادی زندگی کے مختلف شعبوں میں اس طرح حصہ لیں جو پاکستان کے لیے باعث عزت ہو۔
1: دس از ایف ایم 101۔
2: دیئرز میوزک اینڈ دین there's magic one above fm 101
3: پاکستان دے مشہور و معروف تے قدیم طبی ادارے دواخانہ پروفیسر سلیمان ولوں پروگرام دی میزبان سائمہ اپنے پین پراواں تے محترم بزرگاں دی خدمت وچ بہت سارے سلام تے بہت ساریاں دعاواں دا گلدستہ پیش کردی اے تے امید کردی اے کہ تسی اس پروگرام تو حاصل ہون والی طبی رہنمائی دے ذریعے الحمدللہ صحت مند تے پرسکون تے خوشیاں پری زندگی گزار رہے ہوگے تے مزید طبی رہنمائی واسطے اپنی پسندیدہ میزبان سائمہ نو اڈیک رہے ہوگے۔ سونے پین پرو، میں جاننی ہاں کہ تانوں اصل اڈیک تے پروفیسر سلیمان صاحب دی ہوندی ہے، کیونکہ اوہی تانوں صحت مند زندگی گزارن دے مشورے دیندے نے۔ جناب فکر مند نہیں ہونا، کیونکہ پاکستان دے منے تنے عظیم طبی اسکالر، ماہر نباتات، پاکستان طبی فاؤنڈیشن دے چیئرمین تے یونانی میڈیکل کالج دے سابق وائس پرنسپل جناب پروفیسر سلیمان صاحب ساڈے پروگرام وچ تشریف لیا چکے نے۔ لیکن جناب پہلاں تسی نوٹ فرماؤ ساڈا پتہ تے فون نمبر، تاکہ تسی اپنی بیماریاں دی مکمل تشخیص واسطے پروفیسر سلیمان صاحب نو بذات خود مل سکو۔ تے جناب کاغذ پینسل سنبھالو تے احتیاط نال نوٹ کرو ساڈا پتہ تے فون نمبر۔ سلیمان دواخانہ رجسٹرڈ، پل فلائی اوور بالمقابل مینارے پاکستان، مین راوی روڈ، لاہور۔ فون نمبر 0427727160، یعنی 0423772710۔ موبائل نمبر ہے 0300414-2608، یعنی 0300414-2608۔ تے ساڈا ای میل ایڈریس ہے suleiman.dawakhana@gmail.com۔ سلیمان صاحب آیا نو، بلکہ جی پھر کے آیا نو، تے نال ہی بہت بہت شکریہ کہ تسی پروگرام وچ تشریف لے آئے تے پروگرام دی شان ودائی۔
4: سلیما جی، اینے پیارے تے پر خلوص استقبالیہ کلمات دا بہت بہت شکریہ۔ سونا رب تانوں تے پروگرام سننے والے سارے پین بھراواں نوں ہمیشہ خوش و خرم رکھے۔
3: آمین، تے رب تہاڈی حیاتی کرے تے اسی تہاڈے کولوں انجی طبی رہنمائی حاصل کردے رہیے۔ سلیمان صاحب
4: جی، جی
3: موبائل فون نے تے ساڈے ملک وچ ایک وبا دی صورت اختیار کر لی
4: جی،
3: جنوں ویکھو او موبائل تے ہی مصروف ہے، بلکہ ہن تے کان وی ہر ویلے مصروف ہوندے نے۔
4: بالکل
3: سلیمان صاحب
4: جی،
3: صحت دے حوالے نال اس بارے کوئی گائیڈ کرو سانوں۔
4: سلیما جی، موبائل فون بے شک ایک اہم یاد ہے تے ان دی وجہ نال بندے نوں بہت سہولت ہو گئی۔
3: بالکل،
4: کیا جدو چاہے دوجے نال رابطہ کرے۔
3: ہاں جی،
4: لیکن ساڈے ملک وچ بالخصوص نوجوان اینوں بہت زیادہ مس یوز کر رہے نے۔
3: بالکل بالکل
4: سلیما جی، ورلڈ ہیلتھ آرگنائزیشن نے وارننگ دتی ہے کہ موبائل فون دے زیادہ استعمال نال دماغی ٹیومر، کینسر تے ہائی بلڈ پریشر دے چانسز زیادہ ہو جاندے نے۔ سلیما جی، ان دے علاوہ موبائل دے غلط استعمال دے سبب اخلاقی بے رہی وی بدھ رہی ہے تے ساڈے نوجوان بہت ساری خطرناک تے پیچیدہ بیماریاں دا وی شکار ہو رہے نے۔ لہذا میں بالخصوص والدین نال گزارش کراں گا کہ او اپنے بچیاں تے نظر رکھن تے انہاں نوں ان دے بکثرت استعمال تو بچان دی ہر ممکن کوشش کرن۔
3: بالکل ٹھیک ہے سلیمان صاحب، اے تے واقعی لمحہ فکری ہے جدے وال خصوصی توجہ دی ضرورت ہے
4: جی۔
3: میرے سونے پین پرو، اپنے آپ نوں موبائل تو بچاؤ تے بیماریاں مکاؤ تے پرسکون ہو جاؤ۔ امید ہے کہ تسی سائمہ دے اس قیمتی نسخے تے ضرور عمل کرو گے۔ سلیمان صاحب
4: جی، جی
5: موجودہ دور سائنس تے ٹیکنالوجی دا دور ہے۔
4: ہاں جی بالکل،
5: ہر نوجوان کول جڑا نا کمپیوٹر، لیپ ٹاپ، انٹرنیٹ تے موبائل فون موجود نے۔
4: جی جی بالکل
5: سلیمان صاحب، صحت دے حوالے نال اس ٹیکنالوجی دے اثرات بارے ਤੁਹਾਡਾ ਕੀ ਖਿਆਲ, ਤੁਹਾਡੀ ਕੀ ਰਾਏ ਇਹਦੇ ਬਾਰੇ?
4: ਸਹਿਮਾ ਜੀ, ਬਿਲਾ ਸ਼ੁਬਾ ਇਹ ਟੈਕਨੋਲੋਜੀ ਬੇਮਿਸਾਲ ਤੇ ਨਹਾਇਤ ਮੁਫੀਦ ਹੈ,
5: ਬਿਲਕੁਲ,
4: ਬਸ਼ਰਤੇ ਕਿ ਇਹ ਟੈਕਨੋਲੋਜੀ ਇਲਮ ਦੇ ਹਸੂਲ ਦੇ ਮੁਤਾਬਿਕ ਹੋਵੇ। ਲੇਕਿਨ ਅਫਸੋਸ ਦੀ ਗੱਲ ਇਹ ਵੇ ਕਿ ਸਾਡੇ ਅਕਸਰ ਨੌਜਵਾਨ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰਦੇ ਨੇ,
5: ਬਿਲਕੁਲ ਬਿਲਕੁਲ,
4: ਤੇ ਰਿਸਰਚ ਜਾਂ ਹਸੂਲੇ ਇਲਮ ਦੀ ਬਜਾਏ ਇਹਨੂੰ ਯਾਰੀ ਦੋਸਤੀ, ਸ਼ੁਗਲ ਮੁਗਲ ਜਾਂ ਅਖਲਾਕਸੋਜ਼ ਮਵਾਦ ਵੇਖਣ ਵਾਸਤੇ ਇਸਤੇਮਾਲ ਕਰਦੇ ਨੇ, ਤੇ ਉਹ ਇਸ ਗੱਲ ਤੋਂ ਬੇਖਬਰ ਨੇ ਕਿ ਉਹਨਾਂ ਦੀ ਇਹੋ ਜਿਹੀ ਸਰਗਰਮੀਆਂ ਉਹਨਾਂ ਦੀ ਸਿਹਤ ਵਾਸਤੇ ਕਿੰਨੀ ਖਤਰਨਾਕ ਨੇ।
5: ਬਿਲਕੁਲ ਬਿਲਕੁਲ ਬਿਲਕੁਲ।
4: ਸਹਿਮਾ ਜੀ, ਮੈਨੂੰ ਤਿਬ ਦੇ ਸ਼ੋਬੇ 'ਚ ਤਕਰੀਬਨ 30-32 ਸਾਲ ਹੋ ਗਏ ਨੇ। ਅੱਜ ਤੋਂ ਤਕਰੀਬਨ 10-15 ਸਾਲ ਪਹਿਲਾਂ ਜਦੋਂ ਇੰਟਰਨੈਟ ਜਾਂ ਮੋਬਾਈਲ ਫੋਨ ਨਹੀਂ ਸੀ ਆਇਆ, ਉਦੋਂ ਨੌਜਵਾਨਾਂ ਦੀ ਬਹੁਤ ਘੱਟ ਤਾਦਾਦ ਪੇਚੀਦਾ ਬਿਮਾਰੀਆਂ ਦਾ ਸ਼ਿਕਾਰ ਸੀ।
5: ਬਿਲਕੁਲ।
4: ਲੇਕਿਨ ਇਸ ਟੈਕਨੋਲੋਜੀ ਦੇ ਬਾਅਦ ਨੌਜਵਾਨ ਮਰੀਜ਼ਾਂ ਦੀ ਤਾਦਾਦ 'ਚ ਤਕਰੀਬਨ 35% ਦਾ ਇਜ਼ਾਫਾ ਹੋਇਆ ਹੈ। ਤੇ ਹੈਰਾਨੀ ਦੀ ਗੱਲ ਇਹ ਵੇ ਕਿ ਸਾਡੇ ਨੌਜਵਾਨ ਬਯਕ ਵਕਤ ਸ਼ਦੀਦ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਦੀ ਬਿਮਾਰੀ 'ਚ ਮੁਬਤਲਾ ਹੋ ਰਹੇ ਨੇ। ਲਿਹਾਜ਼ਾ ਮੈਂ ਇਸ ਪ੍ਰੋਗਰਾਮ ਦੀ ਵਸਾਤਤ ਨਾਲ ਵਾਲਦੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ਦੀਦ ਜ਼ਰੂਰਤ ਬਗੈਰ ਇਹਨਾਂ ਬੱਚਿਆਂ ਨੂੰ ਇੰਟਰਨੈਟ ਜਾਂ ਮੋਬਾਈਲ ਫੋਨ ਹਰ ਗਿਜ਼ ਮੁਹੱਈਆ ਨਾ ਕਰਨ।
5: ਬਿਲਕੁਲ ਸਹੀ।
4: ਤੇ ਅਗਰ ਬੱਚਿਆਂ ਕੋਲ ਇਹ ਚੀਜ਼ਾਂ ਮੌਜੂਦ ਨੇ ਤੇ ਉਹਨਾਂ ਨੂੰ ਸ਼ਦੀਦ ਜ਼ਰੂਰਤ ਬਗੈਰ ਇਸਤੇਮਾਲ ਨਾ ਕਰਨ ਦੇਣ,
5: ਬਿਲਕੁਲ,
4: ਤੇ ਉਹਨਾਂ ਤੇ ਚੈੱਕ ਰੱਖਣ ਕਿ ਉਹ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਨਾ ਕਰਨ।
5: ਬਿਲਕੁਲ ਬਿਲਕੁਲ।
4: ਮੈਂ ਉਮੀਦ ਕਰਨਾ ਕਿ ਵਾਲਦੈਨ ਮੇਰੀ ਇਸ ਗੁਜ਼ਾਰਿਸ਼ ਤੇ ਹਦਾਇਤ ਤੇ ਜ਼ਰੂਰ ਅਮਲ ਕਰਨਗੇ। ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਤੇ ਇਹਦੇ ਵਿੱਚ ਹੀ ਉਹਨਾਂ ਦੀ ਸਿਹਤਮੰਦੀ ਦਾ ਰਾਜ਼ ਵੀ ਪੁਸ਼ੀਦਾ ਹੈ।
5: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ, ਤੁਸੀਂ ਮੁਖਤਸਰ ਅਲਫਾਜ਼ ਵਿੱਚ ਨਿਹਾਇਤ ਮੁਫੀਦ ਗੱਲਾਂ ਦੱਸੀਆਂ ਨੇ ਜਿਹੜੀਆਂ ਹਕੀਕਤ ਤੇ ਮਬਨੀ ਨੇ, ਤੇ ਸਾਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਤੁਹਾਡੀ ਇਸ ਮੁਖਤਸਰ ਗੁਫ਼ਤਗੂ ਤੋਂ ਜ਼ਰੂਰ ਇਸਤਫਾਦਾ ਕਰਨਗੇ।
4: ਇਨਸ਼ਾਅੱਲਾ ਜੀ।
5: ਸਾਡੇ ਪ੍ਰੋਗਰਾਮ ਦਾ ਅਹਿਮ ਤਰੀਨ ਮਰਹਲਾ ਯਾਨੀ ਮਰੀਜ਼ਾਂ ਦੀ ਈਮੇਲ ਤੇ SMS ਸ਼ੁਰੂ ਹੋਣ ਦਾ, ਤੇ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਆ। ਇਹ ਈਮੇਲ ਸਫਦਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਤਕਲੀਫ ਹੈ। ਤਕਰੀਬਨ ਰੋਜ਼ ਹੀ ਸਿਰ ਦਰਦ ਹੋ ਜਾਂਦਾ ਤੇ ਬਿਲਾ ਨਾਗਾ ਦਰਦ ਦੀ ਗੋਲੀਆਂ ਖਾਣਾ ਵਾ। ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਲੈਣਾ ਵਾ ਪਰ ਬਲੱਡ ਪ੍ਰੈਸ਼ਰ ਫੇਰ ਵੀ ਕੰਟਰੋਲ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਇਹ ਮੇਰੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਇਨਸ਼ਾਅੱਲਾ ਠੀਕ ਹੋ ਜਾਵੇਗੀ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
4: ਸਫਦਰ ਭਾਈ, ਅਸਲ ਮਸਲਾ ਇਹ ਵੇ ਕਿ ਤੁਹਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਮੁਸਤਹਿਕਮ ਹੋ ਗਈ ਤੇ ਤੁਹਾਡਾ ਸਿਰ ਦਰਦ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਨਤੀਜਾ ਹੈ। ਦੂਜੀ ਅਹਿਮ ਗੱਲ ਯਾਦ ਰੱਖੋ ਕਿ ਦਰਦ ਕੁਝ ਦਵਾਈਆਂ ਦਾ ਰੋਜ਼ਾਨਾ ਇਸਤੇਮਾਲ ਮੇਦੇ ਨੂੰ ਡਿਸਟਰਬ ਕਰਦਾ ਹੈ,
5: ਬੇਸ਼ੱਕ,
4: ਤੇ ਅਲਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਮੱਖਣ, ਨਮਕ, ਵੱਡਾ ਗੋਸ਼ਤ ਤੇ ਬੈਕਰੀ ਦੀ ਮਸਨੂਆਤ ਤੋਂ ਮੁਕੰਮਲ ਪਰਹੇਜ਼ ਕਰੋ ਤੇ ਵਾਕ ਦੀ ਆਦਤ ਅਪਣਾਓ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਮਿਕਦਾਰ ਨੂੰ ਵਧਣ ਨਹੀਂ ਦਿੰਦੀ। ਇਹਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਇਨਸ਼ਾਅੱਲਾ ਨਾਰਮਲ ਰਹੇਗਾ ਤੇ ਸਿਰ ਦਰਦ ਤੋਂ ਵੀ ਨਿਜਾਤ ਮਿਲ ਜਾਏਗੀ
5: ਇਨਸ਼ਾਅੱਲਾ ਤਾਲਾ ਜੀ। ਜੀ ਮਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੁਸੀਂ ਸੁਣੀ, ਹੁਣ ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ। ਸੁਲੇਮਾਨ ਸਾਹਿਬ
4: ਜੀ, ਜੀ
5: ਸਫਦਰ ਸਾਹਿਬ ਲਈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਿਰ ਦਰਦ ਬਣ ਗਈ ਹੈ ਤੇ ਜੇ ਇਹਨਾਂ ਨੂੰ ਸਿਰ ਦਰਦੀ ਹੁੰਦੀ ਤਾਂ ਫਿਰ ਕੀ ਹੁੰਦਾ?
4: ਸਹਿਮਾ ਜੀ, ਫਿਰ ਸਿਰ ਦਰਦ ਹੁੰਦਾ, ਹੋਰ ਕੀ ਹੋਣਾ ਸੀ, ਤੁਹਾਨੂੰ ਇੰਨਾ ਨਹੀਂ ਪਤਾ?
5: ਸੁਲੇਮਾਨ ਸਾਹਿਬ ਤੁਸੀਂ ਤੇ ਲਾਜਵਾਬ ਹੀ ਕਰ ਦਿੱਤਾ, ਉਹ ਵੀ ਫੌਰਨ। ਸੁਲੇਮਾਨ ਸਾਹਿਬ
4: ਜੀ, ਜੀ
5: ਇੰਟਰਵਲ ਦੀ ਘੰਟੀ ਵੱਜ ਗਈ ਹੈ ਪਰ ਮੈਂ ਆਪਣੀ ਡਿਊਟੀ ਨਿਭਾ ਰਹੀ ਹਾਂ ਤੇ ਲਿਹਾਜ਼ਾ ਲਿਖਵਾਨੀ ਆ ਆਪਣੇ ਭੈਣ ਭਰਾਵਾਂ ਨੂੰ ਪਤਾ ਤੇ ਫੋਨ ਨੰਬਰ। ਸੋਨੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ, ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਜ਼ਾਤੀ ਤੌਰ ਤੇ ਮਿਲੋ ਤੇ ਸਿਹਤਯਾਬ ਹੋ ਜਾਓ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710 ਯਾਨੀ 042-377-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਜੇ ਤੁਸੀਂ ਪਤਾ ਚੰਗੀ ਤਰ੍ਹਾਂ ਨੋਟ ਕਰ ਲਿਆ ਹੈ ਤੇ ਫਿਰ ਸਮਝੋ ਕਿ ਤੁਸੀਂ ਆਪਣੀ ਬਿਮਾਰੀ ਦਾ ਸ਼ਾਫੀ ਕਾਮਯਾਬ ਤੇ ਮੁਸਤਕਿਲ ਇਲਾਜ ਲੱਭ ਲਿਆ। ਹੁਣ ਪੇਸ਼ ਨੇ ਤੁਹਾਡੇ ਬਾਕੀ ਈਮੇਲ ਤੇ SMS।
6: ਸੁਲੇਮਾਨ ਸਾਹਿਬ
4: ਜੀ ਜੀ
6: ਉਮੀਦ ਹੈ ਕਿ ਤੁਸੀਂ ਫਰੈਸ਼ ਹੋ ਗਏ ਹੋਗੇ
4: ਸਹਿਮਾ ਜੀ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੈਂ ਤੇ ਹਮੇਸ਼ਾ ਹੀ ਫਰੈਸ਼ ਰਹਿੰਦਾ
6: ਮਾਸ਼ਾਅੱਲਾ ਜੀ ਜ਼ਾਹਿਰ ਹੈ ਕਿ ਤੁਹਾਡੇ ਵਰਗਾ ਤਜਰਬਾਕਾਰ ਤੇ ਮਾਸ਼ਾਅੱਲਾ ਕਾਬਿਲ ਤਰੀਨ ਹਰਬਲ ਐਕਸਪਰਟ ਫਰੈਸ਼ ਨਹੀਂ ਹੋਵੇਗਾ ਤੇ ਹੋਰ ਕੌਣ ਹੋਵੇਗਾ
4: ਸਹਿਮਾ ਜੀ ਹਰ ਕੋਈ ਫਰੈਸ਼ ਹੋ ਸਕਦਾ ਹੈ ਬਸ ਆਪਣੀ ਆਦਤ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ ਯਾਨੀ ਇਸ ਮਿਸਾਲ ਤੇ ਅਮਲ ਕਰਨਾ ਜ਼ਰੂਰੀ ਹੈ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਹੈਲਥੀ ਵੈਲਥੀ ਐਂਡ ਵਾਈਜ਼
6: ਵਾਹ ਜੀ ਵਾਹ ਵਾਹ ਜੀ ਵਾਹ ਬੇਸ਼ੱਕ ਬਿਲਕੁਲ ਠੀਕ ਫਰਮਾਇਆ ਲੇਕਿਨ ਅੱਜ ਕੱਲ੍ਹ ਦੇ ਬੰਦੇ ਇਸ ਮਾਕੂਲੇ ਦੇ ਬਰਕਸ ਜਿਹੜੇ ਨਾ ਕੰਮ ਕਰਦੇ ਨੇ ਇਸ ਲਈ ਫਰੈਸ਼ ਹੋਣ ਦੀ ਬਜਾਏ ਹਰ ਵੇਲੇ ਸੁੱਤੇ ਸੁੱਤੇ ਰਹਿੰਦੇ ਨੇ ਸੁਲੇਮਾਨ ਸਾਹਿਬ
4: ਜੀ ਜੀ
6: ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਈਮੇਲ ਘੱਟ ਤੇ ਕਿਸੇ ਹੋਟਲ ਦਾ ਮੈਨਿਊ ਜ਼ਿਆਦਾ ਲੱਗਦਾ ਹੈ ਸੱਚੀ ਇਸ ਈਮੇਲ ਨੂੰ ਪੜ੍ਹ ਕੇ ਮੇਰੇ ਮੂੰਹ 'ਚ ਪਾਣੀ ਆ ਗਿਆ
4: ਕਿਉਂ ਸਹਿਮਾ ਜੀ ਕਿਧਰ ਸੱਚੀ ਮੁੱਚ ਦਾ ਮੈਨਿਊ ਤੇ ਨਹੀਂ ਆ ਗਿਆ
6: ਨਹੀਂ ਅਸਲੀ ਈਮੇਲ ਤੇ ਲਿਖਣ ਵਾਲੇ ਨੇ ਅਕਬਰ ਸਈਦ ਸਾਹਿਬ ਇਹ ਫਰਮਾਉਂਦੇ ਨੇ ਕਿ ਮੈਂ ਇੱਕ ਹੋਟਲ 'ਚ ਮੈਨੇਜਰ ਹਾਂ ਬੜੇ ਮਜ਼ੇਦਾਰ ਤੇ ਮੁਖਤਲਿਫ ਕਿਸਮ ਦੇ ਖਾਣੇ ਖਾਣ ਨੂੰ ਮਿਲਦੇ ਨੇ ਦੁਪਹਿਰ ਨੂੰ ਬਿਰਿਆਨੀ ਪਲਾਓ ਕੜਾਈ ਸ਼ਾਮੀ ਕਬਾਬ ਕੋਰਮਾ ਹਲੀਮ ਕਿੰਨੀ ਸੋਹਣੀ ਨੌਕਰੀ ਹੈ ਨਾ ਤੇ ਰਾਤ ਨੂੰ ਅਮੂਮਨ ਨਿਹਾਰੀ ਚੱਪਲ ਕਬਾਬ ਸੀਖ ਕਬਾਬ ਕੋਫਤੇ ਤੇ ਸਿਰੀ ਪਾਏ ਖਾਣ ਨੂੰ ਮਿਲਦੇ ਨੇ ਅੱਲਾ ਦੀ ਮਿਹਰਬਾਨੀ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੈ ਤੇ ਮੈਂ ਹਰ ਸ਼ਹਿਰ ਚੰਗੀ ਤਰ੍ਹਾਂ ਖਾਣਾ ਵਾਂ ਤੇ ਹਜ਼ਮ ਹੁੰਦੀ ਹੈ ਮਸਲਾ ਇਹ ਵੇ ਕਿ ਮੈਨੂੰ ਆਪਣੇ ਜਿਸਮ ਵਿੱਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਮੂੰਹ ਦਾ ਜ਼ਾਇਕਾ ਅਕਸਰ ਘੋੜਾ ਰਹਿੰਦਾ ਹੈ ਤੇ ਸਾਹ ਵੀ ਫੁੱਲ ਜਾਂਦੀ ਹੈ ਮੈਨੂੰ ਸਾਰੇ ਇਹੀ ਕਹਿੰਦੇ ਨੇ ਕਿ ਇਹ ਹਾਲਤ ਉਸ ਖਾਣੇ ਦੀ ਵਜ੍ਹਾ ਨਾਲ ਹੈ ਜਿਹੜੀ ਮੈਂ ਖਾਣਾ ਵਾਂ ਬਰਾਏ ਕਰਮ ਦਵਾਈ ਪਾਰਸਲ ਕਰ ਦਿਓ ਲਓ ਮੇਰੀ ਤਾਂ ਸਾਰੀ ਖੁਸ਼ੀ ਜ਼ਾਇਆ ਕਰ ਛੋੜੀ
4: ਤਾਂ ਭੁੱਖ ਲੱਗ ਗਈ ਹੈ ਖਾਣੇ ਤੇ ਲਓ ਮੇਰੇ ਭਾਈ ਮੈਂ ਤੁਹਾਡਾ ਨਾਮ ਖਾਬ ਤੋਂ ਭੋ ਕੇ ਕਹਿ ਰਿਹਾ ਕਿ ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਸਭ ਕੁਝ ਮੁਰਗਨ ਗਜ਼ਾ ਦਾ ਨਤੀਜਾ ਹੈ ਤੇ ਤੁਸੀਂ ਇਹ ਗੱਲ ਨੋਟ ਕਰ ਲਵੋ ਕਿ ਅਨਕਰੀਬ ਤੁਹਾਨੂੰ ਮੇਦੇ ਦੀ ਵੀ ਤਕਲੀਫ ਹੋਣ ਵਾਲੀ ਹੈ ਕਿਉਂਕਿ ਗੈਰ ਮੁਤਦਿਲ ਖੁਰਾਕ ਦੇ ਸਬਬ ਤੁਹਾਡਾ ਲੀਵਰ ਤੇ ਡਿਸਟਰਬ ਹੋ ਚੁੱਕਿਆ ਹੈ ਤੇ ਇਸ ਗੱਲ ਦਾ ਅੰਦੇਸ਼ਾ ਮੌਜੂਦ ਹੈ ਕਿ ਤੁਹਾਨੂੰ ਖੁਦਾ ਨਾ ਖਾਸਾ ਯਰਕਾਂ ਦੀ ਪ੍ਰੋਬਲਮ ਨਾ ਹੋ ਜਾਏ ਮੇਰੇ ਮੁਹਤਰਮ ਭਾਈ ਇਹ ਦਵਾਈ ਪਾਰਸਲ ਕਰਾਉਣ ਦਾ ਮਸਲਾ ਨਹੀਂ ਕਿਉਂਕਿ ਪੇਚੀਦਗੀ ਦੇ ਅਸਾਰ ਨਮਾਇਆ ਹੋ ਚੁੱਕੇ ਨੇ ਲਿਹਾਜ਼ਾ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਜਵੀਜ਼ ਕਰ ਸਕਾਂ ਇਨਸ਼ਾਅੱਲਾ ਤੁਹਾਡੀ ਤਬੀਅਤ ਬਿਲਕੁਲ ਠੀਕ ਹੋ ਜਾਏਗੀ
6: ਇਨਸ਼ਾਅੱਲਾ ਤਾਲਾ ਜੀ ਜੀ ਮੁਹਤਰਮ ਅਕਬਰ ਸਾਹਿਬ ਖਾਣੇ ਤੇ ਤੁਸੀਂ ਬਹੁਤ ਹੀ ਸਵਾਦੀ ਸਵਾਦੀ ਬਿਆਨ ਕੀਤੇ ਨੇ ਲੇਕਿਨ ਉਹਨਾਂ ਖਾਣਿਆਂ ਤੇ ਗੈਰ ਮੁਨਸਿਫਾਨਾ ਹਮਲਾ ਤੁਹਾਡੇ ਲਈ ਪਰੇਸ਼ਾਨੀ ਦਾ ਬਾਇਸ ਬਣ ਗਿਆ ਲਿਹਾਜ਼ਾ ਮੈਂ ਬੜੀ ਇਹਤਿਆਤ ਕਰਨੀ ਆ ਕਿਉਂਕਿ ਮੇਦਾ ਬੰਦੇ ਦਾ ਆਪਣਾ ਯਾਨੀ ਜ਼ਾਤੀ ਹੁੰਦਾ ਹੈ ਜਿਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸੁਲੇਮਾਨ ਸਾਹਿਬ
4: ਜੀ
6: ਤੁਸੀਂ ਕੀ ਕਹਿੰਦੇ ਹੋ ਉਹਦੇ ਬਾਰੇ
4: ਜੀ ਬਿਲਕੁਲ ਸਹਿਮਾ ਜੀ ਮੈਂ ਉਹੀ ਗੁਜ਼ਾਰਿਸ਼ ਉਹਨਾਂ ਲੋਕਾਂ ਦੀ ਖਿਦਮਤ ਵਿੱਚ ਕਰਾਂਗਾ ਜਿਹੜੇ ਸ਼ਾਦੀ ਵਿੱਚ ਸ਼ਰੀਕ ਹੋ ਕੇ ਹਰ ਖਾਣੇ ਨੂੰ ਆਖਰੀ ਖਾਣਾ ਸਮਝ ਲੈਂਦੇ ਨੇ ਕਿ ਖੁਦਾਰਾ ਆਪਣੇ ਮੇਦੇ ਦਾ ਖਿਆਲ ਰੱਖੋ ਬਰਾਤ ਕਿਸੇ ਦੀ ਲਾੜਾ ਕੋਈ ਤੁਸੀਂ ਖਾਮ ਖਾਈ ਆਪਣੇ ਮੇਦੇ ਤੇ ਖਾ ਖਾ ਕੇ ਜ਼ੁਲਮ ਕਰ ਰਹੇ ਹੋ
6: ਬੜੀ ਸੋਹਣੀ ਗੱਲ ਕੀਤੀ ਹੈ ਕਾਸ਼ ਲੋਕੀ ਇਸ ਗੱਲ ਤੇ ਅਮਲ ਕਰਨ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਬਹੁਤ ਹੀ ਅਹਿਮ ਮਸਲੇ ਦੇ ਹਵਾਲੇ ਨਾਲ
4: ਜੀ ਜੀ
6: ਯਾਨੀ ਈਲ ਮੁਹਾਸੇ ਤੇ ਛਾਈਆਂ ਦੇ ਨਿਸ਼ਾਨ ਸੁਲੇਮਾਨ ਸਾਹਿਬ
4: ਜੀ
6: ਇਹ ਈਮੇਲ ਸਾਡੀ ਇੱਕ ਭੈਣ ਨੇ ਤਹਿਰੀਰ ਕੀਤੀ ਹੈ ਲਿਖਦੀਆਂ ਨੇ ਕਿ ਮੈਂ ਸਟੂਡੈਂਟ ਹਾਂ
4: ਅੱਛਾ
6: ਤੇ ਮੇਰੀ ਕਲਾਸ ਫੈਲੋਜ਼ ਜਿਹੜੀਆਂ ਨੇ ਨਾ ਉਹ ਇਸ ਗੱਲ ਤੋਂ ਮੇਰੇ ਤੇ ਤੰਸ ਕਰਦੀਆਂ ਨੇ ਕਿ ਮੇਰੇ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਗਏ ਨੇ ਤੇ ਮੁਹਾਸੇ ਵੀ ਬਕਸਰਤ ਨਿਕਲਦੇ ਨੇ ਮੈਂ ਬੜੇ ਮਹਿੰਗੇ ਲੋਸ਼ਨ ਕਰੀਮਾਂ ਤੇ ਸਨ ਬਲੌਕ ਵਗੈਰਾ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ ਹੁਣ ਬੜੀ ਆਸ ਤੇ ਤੁਹਾਨੂੰ ਜਿਹੜਾ ਨਾ ਈਮੇਲ ਲਿਖੀ ਹੈ ਮੇਰੀ ਵਾਲਦਾ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਹੁਣ ਮੈਂ ਦੇਸੀ ਇਲਾਜ ਕਰਵਾਵਾਂ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਆਜ਼ਮੂਦਾ ਤੇ ਬਹੁਤ ਹੀ ਮੌਸਰ ਦਵਾਈ ਪਾਰਸਲ ਕਰ ਦਿਓ ਮਿਹਰਬਾਨੀ ਹੋਵੇ
4: ਬੇਟੀ ਜੀ ਨੌਜਵਾਨ ਲੜਕੇ ਤੇ ਲੜਕੀਆਂ 'ਚ ਇਹ ਬਿਮਾਰੀ ਬਕਸਰਤ ਪਾਈ ਜਾਂਦੀ ਹੈ ਲਿਹਾਜ਼ਾ ਤੁਸੀਂ ਆਪਣੀ ਕਲਾਸ ਫੈਲੋ ਦੀ ਗੱਲਾਂ ਨਾਲ ਪਰੇਸ਼ਾਨ ਨਾ ਹੋਵੋ ਕਿਉਂਕਿ ਤੁਸੀਂ ਇਕੱਲੇ ਹੀ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਬੇਟੀ ਜੀ ਹੁਣ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
6: ਇਨਸ਼ਾਅੱਲਾ ਤਾਲਾ
4: ਤੇ ਇਨਸ਼ਾਅੱਲਾ ਤੁਹਾਡੇ ਸਕਿਨ ਦੇ ਸਾਰੇ ਦਾਗ ਤੇ ਮੁਆਸੇ ਇੰਜ ਸਾਫ਼ ਹੋਣਗੇ ਜਿਵੇਂ ਕਦੀ ਹੈ ਹੀ ਨਹੀਂ ਸਨ
6: ਬਿਲਕੁਲ
4: ਬਸ ਤੁਸੀਂ ਦਵਾਈ ਤੇ ਪਰਹੇਜ਼ ਪਾਬੰਦੀ ਨਾਲ ਕਰਨੀ ਹੈ ਦਵਾਈ ਤੁਹਾਨੂੰ ਚੰਦ ਦਿਨਾਂ ਤੱਕ ਮਿਲ ਜਾਏਗੀ ਤੇ ਇੱਥੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਔਰ ਆਪਣੀਆਂ ਬੇਟੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਨ੍ਹਾਂ ਦੇ ਚਿਹਰੇ ਤੇ ਕਿਲ ਮਾਸੇ ਛਾਈਆਂ ਪੈ ਗਈਆਂ ਨੇ ਔਰ ਉਹਨਾਂ ਨੇ ਬੜੇ ਲੋਸ਼ਨ ਔਰ ਬੜੀਆਂ ਦਵਾਈਆਂ ਇਸਤੇਮਾਲ ਕੀਤੀਆਂ ਫਾਇਦਾ ਨਹੀਂ ਹੋਇਆ ਸਾਡੇ ਕੋਲ ਆਉਣ ਅਸੀਂ ਇਨਸ਼ਾਅੱਲਾ ਜੜੀ ਬੂਟੀਆਂ ਨਾਲ ਉਹਨਾਂ ਦਾ ਇਲਾਜ ਕਰਾਂਗੇ ਤੇ ਸੋਹਣਾ ਰੱਬ ਉਹਨਾਂ ਨੂੰ ਮੁਕੰਮਲ ਸ਼ਫਾਤ ਆ ਫਰਮਾਏਗਾ ਔਰ ਦੁਬਾਰਾ ਉਹਨਾਂ ਦੇ ਚਿਹਰੇ ਤੇ ਕਿਲ ਮਾਸੇ ਤੇ ਛਾਈਆਂ ਨਹੀਂ ਹੋਣਗੀਆਂ
6: ਇਨਸ਼ਾਅੱਲਾ ਸੁਲੇਮਾਨ ਸਾਹਿਬ
4: ਜੀ ਜੀ
6: ਈਮੇਲ ਤੇ SMS ਵੀ ਬਾਕੀ ਨੇ ਤੇ ਮੇਰੀਆਂ ਗੱਲਾਂ ਵੀ ਲੇਕਿਨ ਪ੍ਰੋਗਰਾਮ ਜਿਹੜਾ ਨਾ ਉਹਦਾ ਵੇਲਾ ਮੁਕਦਾ ਜਾ ਰਿਹਾ ਲਿਹਾਜ਼ਾ ਮੈਂ ਤੁਹਾਡੀ ਆਮਦ ਤੇ ਮੁਫੀਦ ਮਸ਼ਵਰਿਆਂ ਦਾ ਸ਼ੁਕਰੀਆ ਅਦਾ ਕਰਨੀ ਹੈ
4: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ
6: ਜੀ ਬੜੀ ਇਨਾਇਤ ਸੋਹਣੇ ਭੈਣ ਭਰਾ ਪਾਕਿਸਤਾਨ ਦੇ ਮਾਇਆ ਨਾਸ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ
5: ਮੌਸਰ ਇਲਾਜ ਤੋਂ ਇਸਤੀਫਾਦਾ ਕਰਨ ਲਈ ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ, ਜਿਹਦੇ ਲਈ ਦਵਾਖਾਨਾ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਜੀ ਸੋਹਣੇ ਭੈਣ ਭਰਾ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਸਾਡਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤਿਕਰ ਰੱਬ ਰਾਖਾ।
2: There's music and then there's magic. One above FM 101.
7: Shukriya, aapne FM 101 tune kiya.

0: there's music, and then there's magic. One Above, FM 101.
1: और अब वक्त है कमर्शियल ब्रेक का।
2: ਸਾਡੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਸਾਇਮਾ ਦਾ ਪੁਰਖਲੂ ਸਲਾਮ ਪਹੁੰਚੇ। ਸੋਹਣੇ ਭੈਣ ਭਰਾਓ, ਸਾਇਮਾ ਦੀ ਦਿਲੀ ਦੁਆ ਹੈ ਕਿ ਅੱਲਾਹ ਤਾਲਾ ਹਰ ਮਰੀਜ਼ ਨੂੰ ਸ਼ਿਫਾਏ ਕਾਮਲਾ ਅਤਾ ਫਰਮਾਏ, ਆਮੀਨ। ਲੇਕਿਨ ਸੋਹਣੇ ਭੈਣ ਭਰਾਓ, ਅੱਲਾਹ ਨਾ ਕਰੇ ਜੇ ਤੁਸੀਂ ਜਾਂ ਤੁਹਾਡੇ ਕੋਈ ਅਜ਼ੀਜ਼ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੈ ਤੇ ਉਹਨਾਂ ਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ ਤੇ ਸਾਇਮਾ ਦਾ ਹਮਦਰਦਾਨਾ, ਹਮਸ਼ੀਰਾਨਾ ਤੇ ਮੁਖਲਿਸਾਨਾ ਮਸ਼ਵਰਾ ਹੈ ਤਾਂ ਤੁਸੀਂ ਫੌਰਨ ਹੀ ਪਾਕਿਸਤਾਨ ਦੇ ਮਨੇ ਤਨੇ ਅਤੇ ਵਿਗੜੀ ਹੋਈਆਂ ਬਿਮਾਰੀਆਂ ਦੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0427 2 7 1 6 0, ਮੋਬਾਈਲ ਨੰਬਰ ਏ 0300-414-2608, ਯਾਨੀ 0300-414-2608 ਤੇ ਸਾਡਾ ਈਮੇਲ ਐਡਰੈੱਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਇਸ ਪਤੇ ਨੂੰ ਬਹੁਤ ਸੰਭਾਲ ਕੇ ਰੱਖਣਾ ਜੇ, ਕਿਉਂਕਿ ਇਹ ਪਤਾ ਤੁਹਾਨੂੰ ਸਿਹਤਮੰਦੀ ਤੇ ਤੰਦਰੁਸਤੀ ਦੀ ਰਾਹ ਤੇ ਗਾਮਜ਼ਨ ਕਰੇਗਾ। ਸੋਹਣੇ ਭੈਣ ਭਰਾ, ਤੁਸੀਂ ਯਕੀਨਾਂ ਨੂੰ ਉਡੀਕ ਰਹੇ ਹੋਗੇ ਆਪਣੀ ਈਮੇਲ ਤੇ SMS ਦੇ ਜਵਾਬ ਨੂੰ, ਤੇ ਜਨਾਬ ਉਡੀਕਾਂ ਮੁੱਕ ਗਈਆਂ ਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਅਜ਼ੀਮ ਤਿੱਬੀ ਸਕਾਲਰ ਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਕਹਿੰਦੀ ਹਾਂ ਤੇ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਆਪਣੀ ਬੇਪਨਾ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
3: ਸੁਲੇਮਾਨ ਜੀ, ਇਹ ਤੇ ਮੇਰਾ ਤਿੱਬੀ ਫਰੀਜ਼ਾ ਹੈ ਕਿ ਮੈਂ ਆਪਣੇ ਸੁਣਨ ਵਾਲਿਆਂ ਨੂੰ ਤਿੱਬੀ ਰਹਿਨਮਾਈ ਫਰਾਮ ਕਰਨਾ, ਇਹਦੇ ਵਿੱਚ ਸ਼ੁਕਰੀਆ ਦੀ ਕੋਈ ਗੱਲ ਨਹੀਂ।
2: ਸੁਲੇਮਾਨ ਸਾਹਿਬ, ਅਖਲਾਕੀ ਜ਼ਿੰਮੇਵਾਰੀ ਵੀ ਤੇ ਜ਼ਰੂਰੀ ਹੈ ਨਾ, ਇਸ ਲਈ ਦੁਬਾਰਾ ਸ਼ੁਕਰੀਆ।
3: ਤੁਹਾਡਾ ਵੀ ਸ਼ੁਕਰੀਆ।
2: ਸੁਲੇਮਾਨ ਸਾਹਿਬ, ਇੱਕ ਤਿੱਬੀ ਪਹਿਲੀ ਯਾਨੀ ਬੁਚਾਰਤ,
3: ਜੀ ਜੀ
2: ਪੁੱਛਾਂ?
3: ਹਾਂਜੀ ਪੁੱਛੋ।
2: ਉਹ ਕਿਹੜੀ ਚੀਜ਼ ਹੈ ਜਿਹੜੇ ਨਾਂ ਦੀ ਮਿੱਠੀ ਤੇ ਅੰਜਾਮ ਦੀ ਕੌੜੀ ਹੈ?
3: ਸੁਲੇਮਾਨ ਜੀ, ਇਹ ਸ਼ੂਗਰ ਦੀ ਬਿਮਾਰੀ ਹੈ ਜਿੰਦਾ ਨਾਂ ਮਿੱਠਾ ਤੇ ਅੰਜਾਮ ਤਲਖ ਹੁੰਦਾ ਹੈ।
2: ਵਾਹ ਜੀ ਵਾਹ, ਬਹੁਤ ਖੂਬ, 100/100 ਨੰਬਰ, ਜਵਾਬ ਬਿਲਕੁਲ ਦਰੁਸਤ ਹੈ। ਸੁਲੇਮਾਨ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਸ਼ੂਗਰ ਤੋਂ ਬਚਾਓ ਲਈ ਕੀ ਕਰਨਾ ਚਾਹੀਦਾ ਹੈ?
3: ਸੁਲੇਮਾਨ ਜੀ, ਸ਼ੂਗਰ ਤੋਂ ਬਚਾਓ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਵੇ ਕਿ ਅਸੀਂ ਆਪਣੇ ਰਹਿਣ ਸਹਿਣ ਦੇ ਮਾਮੂਲਾਤ ਵਿੱਚ ਤਬਦੀਲੀ ਲਿਆਈਏ।
2: ਅੱਛਾ,
3: ਤੇ ਇਹ ਗੱਲ ਜ਼ਿਹਨ ਵਿੱਚ ਰੱਖੀਏ ਕਿ ਸ਼ੂਗਰ ਬਹੁਤ ਹੀ ਬੁਰੀ ਬਿਮਾਰੀ ਹੈ, ਜਿੰਦੇ ਤੋਂ ਬਚਣਾ ਹੀ ਬਿਹਤਰ ਹੈ। ਸੁਲੇਮਾਨ ਜੀ, ਸ਼ੂਗਰ ਦੀਆਂ ਅਲਾਮਾਤ ਅਮੂਮਨ 10-12 ਸਾਲ ਤੱਕ ਹੀ ਮਹਿਸੂਸ ਹੀ ਨਹੀਂ ਹੁੰਦੀਆਂ।
2: ਅੱਛਾ।
3: ਹਾਂਜੀ, ਇਸ ਲਈ ਹਰ ਬੰਦਾ ਆਪਣੇ ਆਪ ਨੂੰ ਤੰਦਰੁਸਤੀ ਸਮਝਦਾ ਹੈ, ਲੇਕਿਨ ਪੇਚੀਦਗੀ ਅੰਦਰ ਹੀ ਅੰਦਰ ਵੱਧਦੀ ਰਹਿੰਦੀ ਹੈ। ਲਿਹਾਜ਼ਾ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਐਸੋਸੀਏਸ਼ਨ ਨੇ ਤਹਿਕੀਕੀ ਅਮੂਰ ਤੋਂ ਬਾਅਦ ਹੀ ਇਸ ਚੀਜ਼ ਤੇ ਜ਼ੋਰ ਦਿੱਤਾ ਹੈ ਕਿ ਉਹ ਲੋਕ ਜਿਨ੍ਹਾਂ ਦੀ ਉਮਰ 25 ਸਾਲ ਜਾਂ ਇਸ ਤੋਂ ਜ਼ਿਆਦਾ ਹੈ, ਉਹ ਹਰ ਸਾਲ ਆਪਣਾ ਤਿੱਬੀ ਮੁਆਇਨਾ ਜ਼ਰੂਰ ਕਰਾਉਣ। ਇਹਦੇ ਇਲਾਵਾ ਉਹ ਲੋਕ, ਨੰਬਰ 1, ਜਿਹੜੇ ਜ਼ਿਆਦਾ ਆਰਾਮ ਤਲਬ ਤੇ ਬਾਕਾਇਦਗੀ ਨਾਲ ਵਰਜਿਸ਼ ਨਹੀਂ ਕਰਦੇ, ਤੇ ਨੰਬਰ 2, ਜਿਨ੍ਹਾਂ ਦੇ ਮਾਂ ਬਾਪ, ਭੈਣ ਭਰਾ ਜਾਂ ਕੋਈ ਦੂਜਾ ਖੂਨੀ ਰਿਸ਼ਤੇਦਾਰ ਸ਼ੂਗਰ ਦਾ ਮਰੀਜ਼ ਹੈ, ਤੇ ਨੰਬਰ 3, ਐਸੀ ਖਵਾਤੀਨ ਜਿਨ੍ਹਾਂ ਨੂੰ ਦੌਰਾਨੇ ਸੱਚਕੀ ਸ਼ੂਗਰ ਦੀ ਬਿਮਾਰੀ ਹੋਈ ਹੋਵੇ, ਨੰਬਰ 4, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 140/90 ਜਾਂ ਇਸ ਤੋਂ ਜ਼ਿਆਦਾ ਰਹਿੰਦਾ ਹੋਵੇ, ਜਾਂ ਉਹ ਹਾਈ ਬਲੱਡ ਪ੍ਰੈਸ਼ਰ ਦੀ ਅਦਵੀਆਤ ਇਸਤੇਮਾਲ ਕਰ ਰਹੇ ਹੋਣ, ਨੰਬਰ 5, ਐਸੀ ਖਵਾਤੀਨ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੋਵੇ ਤੇ ਤਿੱਬੀ ਨਿਜ਼ਾਮ ਵਿੱਚ ਬੇਨਜ਼ਮੀ ਹੋਵੇ, ਤੇ ਨੰਬਰ 6, ਉਹ ਲੋਕ ਜਿਹੜੇ ਦਿਲ ਦੀਆਂ ਬਿਮਾਰੀਆਂ ਵਿੱਚ ਮੁਬਤਲਾ ਹੋਣ, ਤੇ ਨੰਬਰ 7, ਉਹ ਲੋਕ ਜਿਹੜੇ ਮੋਟਾਪੇ ਦਾ ਸ਼ਿਕਾਰ ਹੋਣ, ਜਾਂ ਐਸੇ ਲੋਕ ਜਿਨ੍ਹਾਂ ਦੀ ਬਗਲ ਤੇ ਗਰਦਨ ਦੀ ਜਿਲਦ ਬਰਾਉਨ ਜਾਂ ਕੱਥਈ ਰੰਗ ਦੀ ਹੋ ਗਈ ਹੋਵੇ। ਐਸੇ ਲੋਕਾਂ ਨੂੰ ਹਰ ਸਾਲ ਬਾਕਾਇਦਗੀ ਨਾਲ ਚੈੱਕਅਪ ਕਰਵਾਉਣਾ ਚਾਹੀਦਾ ਹੈ, ਭਾਵੇਂ ਉਹਨਾਂ ਦੀ ਉਮਰ 25 ਸਾਲ ਤੋਂ ਘੱਟ ਹੀ ਕਿਉਂ ਨਾ ਹੋਵੇ। ਸੁਲੇਮਾਨ ਜੀ, ਇਹ ਨੇ ਉਹ ਇਹਤਿਆਤੀ ਤਦਾਬੀਰ ਜਿਹੜੀ ਬਿਮਾਰੀ ਤੋਂ ਪਹਿਲਾਂ ਯਾਨੀ ਕਬਲ ਅਜ਼ ਵਕਤ ਜ਼ਰੂਰੀ ਨੇ, ਤਾਂ ਕਿ ਬਿਮਾਰੀ ਬਾਰੇ ਅਗਾਹੀ ਹੋਵੇ ਤੇ ਪੇਚੀਦਗੀ ਨੂੰ ਹਤਲੋਂ ਕੰਮ ਰੋਕਿਆ ਜਾ ਸਕੇ। ਸੁਲੇਮਾਨ ਜੀ, ਉਮੀਦ ਹੈ ਕਿ ਸੋਹਣੇ ਭੈਣ ਭਰਾ ਮੇਰੀ ਇਸ ਗੁਜ਼ਾਰਿਸ਼ 'ਤੇ ਅਮਲ ਕਰਕੇ ਆਪਣੇ ਤੇ ਆਪਣੇ ਖਾਨਦਾਨ ਨੂੰ ਇਸ ਮੋਦੀ ਬਿਮਾਰੀ ਤੋਂ ਬਚਾ ਸਕਦੇ ਨੇ।
2: ਜੀ ਬਿਲਕੁਲ, ਇਹ ਤੇ ਬਹੁਤ ਹੀ ਮੁਫੀਦ ਗੱਲਾਂ ਨੇ ਜਿਨ੍ਹਾਂ ਤੇ ਅਮਲ ਕਰਨਾ ਹਰ ਸ਼ਖਸ ਲਈ ਸੂਦਮੰਦ। ਸੁਲੇਮਾਨ ਸਾਹਿਬ
4: ਜੀ,
2: ਤੁਸੀਂ ਨਾਮ ਦੀ ਮਿਤੀ ਤੇ ਅੰਜਾਮ ਦੀ ਕੌੜੀ ਬਿਮਾਰੀ ਬਾਰੇ ਬਹੁਤ ਮੁਫੀਦ ਗੱਲਾਂ ਦੱਸੇ। ਹੁਣ ਵਾਰੀ ਈਮੇਲ ਤੇ SMS ਤੇ ਜਨਾਬ ਹਾਜ਼ਰ ਖਿਦਮਤ ਤੇ ਪਹਿਲੀ ਈਮੇਲ ਜਿਹੜੀ ਯੂਸਫ ਕਰੀਮ ਸਾਹਿਬ ਨੇ ਤਹਿਰੀਰ ਕੀਤੀ
4: ਜੀ ਜੀ,
2: ਲਿਖਦੇ ਨੇ ਕਿ ਮੋਹਤਰਮ ਮੇਰੀ ਵਾਲਦਾ ਨੂੰ 8 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ
4: ਜੀ।
2: ਦਵਾਈਆਂ ਬੜੀ ਪਾਬੰਦੀ ਨਾਲ ਲੈਂਦੇ ਨੇ, ਲੇਕਿਨ ਅਸਲ ਮਸਲਾ ਇਹ ਵੇ ਕਿ ਉਹਨਾਂ ਨੂੰ ਸਕਿਨ ਪ੍ਰੋਬਲਮ ਵੀ ਹੋ ਰਹੀ ਹੈ ਜਿਹਦੀ ਵਜ੍ਹਾ ਤੋਂ ਅਸੀਂ ਬਹੁਤ ਹੀ ਪਰੇਸ਼ਾਨ ਹਾਂ। ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਇਹ ਮਸਲਾ ਠੀਕ ਹੋ ਜਾਵੇ।
3: ਯੂਸਫ ਭਾਈ, ਸ਼ੂਗਰ ਦਾ ਇੰਤਹਾਈ ਮਨਫੀ ਅਸਰ ਜਿਲਦ ਤੇ ਮਰਤਬ ਹੁੰਦਾ ਹੈ, ਬਿਲਖਸੂਸ ਪੈਰ ਜ਼ਿਆਦਾ ਮੁਤਾਸਰ ਹੁੰਦੇ ਨੇ। ਇਸ ਲਈ ਇਹ ਮਕੂਲਾ ਮਸ਼ਹੂਰ ਹੈ ਕਿ ਸ਼ੂਗਰ ਦੇ ਮਰੀਜ਼ ਨੂੰ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਮੇਰੇ ਭਾਈ, ਪਾਕਿਸਤਾਨ ਵਿੱਚ ਸ਼ੂਗਰ ਦੀ ਇਹ ਪੇਚੀਦਗੀ ਯਾਨੀ ਪੈਰ ਜਾਂ ਲੱਤ ਦੇ ਜ਼ਖਮ ਬਹੁਤ ਤੇਜ਼ੀ ਨਾਲ ਫੈਲ ਰਹੇ ਨੇ, ਜਿਹਦੀ ਅਹਿਮ ਵਜ੍ਹਾ ਸ਼ੂਗਰ ਦੀ ਬਰ ਵਕਤ ਤਸ਼ਖੀਸ ਨਾ ਹੋਣਾ ਹੈ।
2: ਬਿਲਕੁਲ।
3: ਬਹਰਹਾਲ ਹੁਣ ਗੁਜ਼ਾਰਿਸ਼ ਇਹ ਵੇ ਕਿ ਦਵਾਈ ਦੀ ਬਾਕਾਇਦਗੀ ਅਤੇ ਪਰਹੇਜ਼ ਦੀ ਪਾਬੰਦੀ ਦਾ ਬਹੁਤ ਹੀ ਖਿਆਲ ਰੱਖਣਾ ਹੈ ਤਾਂ ਕਿ ਇਸ ਪੇਚੀਦਗੀ ਨੂੰ ਇੱਥੇ ਹੀ ਰੋਕਿਆ ਜਾ ਸਕੇ।
2: ਬਿਲਕੁਲ।
3: ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਵਾਲਦਾ ਮੋਹਤਰਮਾ ਲਈ ਨਹਾਇਤ ਮੁਸਤਫੀ ਖੂਨ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਅਤੇ ਜ਼ਹਿਰੀਲੇ ਮਵਾਦ ਨੂੰ ਖਾਰਜ ਕਰੇਗੀ ਅਤੇ ਇਨਸ਼ਾਅੱਲਾ ਸਕਿਨ ਐਲਰਜੀ ਅਤੇ ਛੋਟੇ ਜ਼ਖਮ ਵੀ ਠੀਕ ਹੋ ਜਾਣਗੇ
2: ਇਨਸ਼ਾਅੱਲਾ।
3: ਲੇਕਿਨ ਯਾਦ ਰੱਖੋ ਕਿ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਬਹੁਤ ਹੀ ਜ਼ਰੂਰੀ ਹੈ। ਸੋਨਾ ਰੱਬ ਤੁਹਾਡੀ ਵਾਲਦਾ ਮੋਹਤਰਮਾ ਨੂੰ ਇਨਸ਼ਾਅੱਲਾ ਸਿਹਤਯਾਬ ਕਰੇਗਾ
2: ਇਨਸ਼ਾਅੱਲਾ ਤਾਲਾ। ਯੂਸਫ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਨਸ਼ਾਅੱਲਾ ਤਾਲਾ ਤੁਹਾਡੀ ਵਾਲਦਾ ਸਿਹਤਯਾਬ ਹੋ ਜਾਣਗੇ, ਤੁਸੀਂ ਫਿਕਰ ਨਾ ਕਰੋ। ਸੁਲੇਮਾਨ
3: ਸਾਹਿਬ,
2: ਅੱਜ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਆਪਣੀ ਡਿਊਟੀ ਸਰ ਅੰਜਾਮ ਦੇ ਕੇ ਹੁਣੇ ਆਈ।
3: ਠੀਕ।
2: ਮੋਹਤਰਮ ਭੈਣ ਭਰਾਓ, ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ, ਬਲਕਿ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਓ ਤੇ ਪੱਕੇ ਤੇ ਮੁਸਤਕਿਲ ਇਲਾਜ ਵਾਸਤੇ ਫੌਰਨ ਹੀ ਦਵਾਖਾਨਾ ਤੇ ਆਓ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਜ਼ਾਤੇ ਖੁਦ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ, ਉਮੀਦ ਹੈ ਕਿ ਤੁਸੀਂ ਪਾਣੀ ਛਾਣੀ ਪੀ ਚੁੱਕੇ ਹੋਵੋਗੇ।
3: ਸਹਿਮਾ ਜੀ, ਪਾਣੀ ਤੇ ਪੀ ਲਿਆ ਹੈ ਲੇਕਿਨ ਛਾਣੀ ਦਾ ਕੋਈ ਇਲਮ ਨਹੀਂ।
2: ਸੁਲੇਮਾਨ ਸਾਹਿਬ, ਮੈਂ ਤੇ ਆਮ ਜ਼ਮਾਨ ਵਿੱਚ ਕਹਿ ਰਹੀ ਸਾਂ, ਬਹਰਹਾਲ ਇਹ ਸ਼ਾਨੀ ਸਾਹਿਬ ਵੀ ਬਜ਼ਰੀਆ SMS ਆ ਗਏ ਨੇ।
3: ਅੱਛਾ।
2: ਸੁਲੇਮਾਨ ਸਾਹਿਬ, SMS ਸ਼ਾਨੀ ਭੱਟ ਸਾਹਿਬ ਨੇ ਤਹਿਰੀਰ ਕੀਤਾ ਹੈ।
3: ਜੀ ਜੀ।
2: ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ।
3: ਅੱਛਾ।
2: ਮੈਂ ਆਪਣੀ ਸਿਹਤ ਦੇ ਹਵਾਲੇ ਨਾਲ ਬਹੁਤ ਹੀ ਪਰੇਸ਼ਾਨ ਹਾਂ ਕਿਉਂਕਿ ਮੈਨੂੰ ਜਿਸਮਾਨੀ ਤੌਰ ਤੇ ਬੇਹੱਦ ਕਮਜ਼ੋਰੀ ਤੇ ਸੁਸਤੀ ਜਿਹੀ ਰਹਿੰਦੀ, ਕਮਰ ਤੇ ਲੱਤਾਂ ਵਿੱਚ ਦਰਦ ਤੇ ਖਿਚਾਓ ਮਹਿਸੂਸ ਹੁੰਦਾ ਹੈ, ਥੋੜਾ ਜਿਹਾ ਕੰਮ ਕਰਾਂ ਤੇ ਚੱਕਰ ਆਉਣ ਲੱਗਦੇ ਨੇ, ਥਕਨ ਹੋ ਜਾਂਦੀ ਹੈ, ਮੇਰਾ ਵਜ਼ਨ ਵੀ ਘਟ ਗਿਆ ਤੇ ਹੱਥਾਂ ਦੀ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ। ਮੈਂ ਆਪਣੀ ਸਿਹਤ ਦੀ ਵਜ੍ਹਾ ਤੋਂ ਬਹੁਤ ਹੀ ਪਰੇਸ਼ਾਨ ਹਾਂ, ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਛੋਟੀ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਤੇ ਇਹੋ ਜਿਹੀ ਕਮਜ਼ੋਰੀ, ਲੱਤਾਂ ਤੇ ਕਮਰ ਵਿੱਚ ਦਰਦ ਇਸ ਗੱਲ ਦਾ ਸਬੂਤ ਹੈ ਕਿ ਅੰਦਰੂਨੀ ਤੌਰ ਤੇ ਤੁਹਾਨੂੰ ਕੋਈ ਨਾ ਕੋਈ ਪੇਚੀਦਾ ਬਿਮਾਰੀ ਹੈ। ਬੇਟਾ ਜੀ, ਇਸ ਉਮਰ ਵਿੱਚ ਅਮੂਮਨ ਗੈਰ ਤਬੀਅਤ ਜ਼ਰਾਤ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਨਤੀਜੇ 'ਚ ਜਿਸਮਾਨੀ ਕਮਜ਼ੋਰੀ ਦੇ ਨਾਲ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ ਜਿਹੜੀ ਅਮਲੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ। ਬੇਟਾ ਜੀ, ਤੁਹਾਡੀ ਬਿਮਾਰੀ 100% ਕਾਬਲੇ ਇਲਾਜ ਹੈ, ਲੇਕਿਨ ਜ਼ਰੂਰੀ ਇਹ ਵੇ ਕਿ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਤਬੀਅਤ ਦੇ ਮੁਤਾਬਿਕ ਕੋਈ ਦਵਾਈ ਤਿਆਰ ਕਰ ਸਕਾਂ। ਤੁਸੀਂ ਬੇਫਿਕਰ ਰਹੋ, ਚੰਦ ਦਿਨ ਦੇ ਇਲਾਜ ਤੋਂ ਬਾਅਦ ਤੁਹਾਡੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
2: ਇਨਸ਼ਾਅੱਲਾ,
3: ਤੇ ਤੁਸੀਂ ਆਪਣੇ ਜਿਸਮ ਵਿੱਚ ਤਾਜ਼ਗੀ, ਕੁਵਤ ਤੇ ਤਵਾਨਾਈ ਮਹਿਸੂਸ ਕਰੋਗੇ
2: ਇਨਸ਼ਾਅੱਲਾ ਤਾਲਾ। ਜੀ ਭਾਈ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ, ਤੁਸੀਂ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਓਗੇ ਤੇ ਸਮਾਰਟ ਨਜ਼ਰ ਆਓਗੇ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਖੁਸ਼ੀ ਕੋਈ ਵੀ ਹੋਵੇ, ਲੱਡੂ ਦੇ ਬਗੈਰ ਖੁਸ਼ੀ ਦਾ ਕੋਈ ਸਵਾਦ ਹੀ ਨਹੀਂ, ਲੇਕਿਨ ਇਹ ਈਮੇਲ ਲੱਡੂ ਦੇ ਬਗੈਰ ਆਈ।
3: ਓਹੋ ਸਹਿਮਾ ਜੀ, ਤੁਸੀਂ ਪੜ੍ਹੋ, ਲੱਡੂ ਤੁਹਾਨੂੰ ਮਿਲ ਜਾਣਗੇ।
2: ਤੁਹਾਡੀ ਗਰੰਟੀ ਤੇ ਪੜ੍ਹਨੀ ਆ। ਸੁਲੇਮਾਨ ਸਾਹਿਬ, ਬਹੁਤ ਸਾਰੀ ਦੁਆਵਾਂ ਦੇ ਬਾਅਦ ਅਸਲਮ ਚੁਗਤਾਈ ਸਾਹਿਬ ਲਿਖਦੇ ਨੇ ਕਿ ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗਾ। ਅੱਲਾ ਪਾਕ ਦੀ ਮਿਹਰਬਾਨੀ ਤੇ ਰਹਿਮਤ ਨੇ ਤੁਹਾਡੀ ਬਿਹਤਰੀਨ ਦਵਾਈ ਦੇ ਨਤੀਜੇ ਵਿੱਚ ਅੱਲਾ ਪਾਕ ਨੇ ਮੈਨੂੰ ਬੇਟਾ ਅਤਾ ਕੀਤਾ ਜੀ। ਮੈਂ ਤੇ ਮੇਰੇ ਘਰ ਵਾਲੇ ਜਿੰਨੇ ਖੁਸ਼ ਨੇ ਮੈਂ ਬਿਆਨ ਨਹੀਂ ਕਰ ਸਕਦਾ। ਸਾਡੀ ਤਾਂ ਜ਼ਿੰਦਗੀ ਬਦਲ ਗਈ। ਇਹ ਅੱਲਾ ਤਾਲਾ ਦੀ ਖਾਸ ਰਹਿਮਤ ਹੋਈ ਹੈ ਜਿਹੜੀ ਸਾਡੇ ਤੇ ਨਾਜ਼ਿਲ ਹੋਈ ਹੈ। ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਤੁਹਾਡਾ ਮਰਤਬਾ ਬੁਲੰਦ ਕਰੇ ਤੇ ਹਰ ਦੁਖੀ ਮਰੀਜ਼ ਤੁਹਾਡੇ ਇਲਾਜ ਨਾਲ ਇੰਝ ਹੀ ਸਿਹਤਯਾਬ ਹੋ ਜਾਏ। ਆਮੀਨ।
3: ਮੋਹਤਰਮ ਅਸਲਮ ਭਾਈ, ਮੈਂ ਆਪਣੇ ਸੋਹਣੇ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਕਿ ਉਸ ਪਾਕ ਜ਼ਾਤ ਨੇ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਾਲੀ ਸਲਮ ਦੇ ਸਦਕੇ ਮੇਰੇ ਇਲਾਜ ਨੂੰ ਕਾਮਯਾਬੀ ਦਿੱਤੀ ਤੇ ਤੁਹਾਡੇ ਵਾਸਤੇ ਸ਼ਿਫਾ ਤੇ ਖੁਸ਼ੀ ਦਾ ਜ਼ਰੀਆ ਬਣਾਇਆ।
2: ਬਿਲਕੁਲ।
3: ਸੋਹਣਾ ਰੱਬ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਹਮੇਸ਼ਾ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ।
2: ਆਮੀਨ।
3: ਮੇਰੇ ਭਾਈ, ਪੁਰਖਲੂਸ ਦੁਆਵਾਂ ਦਾ ਸ਼ੁਕਰੀਆ। ਤੁਸੀਂ ਇੱਕ ਕੰਮ ਜ਼ਰੂਰ ਕਰਨਾ, ਉਹ ਇਹ ਵੇ ਕਿ ਇਸ ਖੁਸ਼ੀ ਦੇ ਮੌਕੇ ਤੇ ਗਰੀਬ ਤੇ ਮੁਸਤਹਿਕ ਅਫਰਾਦ ਨੂੰ ਖਾਣਾ ਜ਼ਰੂਰ ਖਿਲਾਉਣਾ, ਕਿਉਂਕਿ ਤੁਸੀਂ ਅਹਿਲੇ ਜ਼ਮੀਨ ਤੇ ਕਰਮ ਕਰੋਗੇ ਤੇ ਸੋਹਣਾ ਰੱਬ ਤੁਹਾਡੇ ਤੇ ਰਹਿਮ ਫਰਮਾਏਗਾ। ਮੈਂ ਇੱਕ ਵਾਰੀ ਫੇਰ ਦੁਆ ਗਵਾਂ ਕਿ ਅੱਲਾ ਪਾਕ ਹਰ ਬੇ ਔਲਾਦ ਨੂੰ ਔਲਾਦ ਦੀ ਨਿਮਤ ਅਤਾ ਫਰਮਾਏ।
2: ਆਮੀਨ ਬਲਕਿ ਸੁਮਾ ਆਮੀਨ। ਮੋਹਤਰਮ ਅਸਲਮ ਸਾਹਿਬ, ਸੁਲੇਮਾਨ ਸਾਹਿਬ ਦੂਜੀ ਗੱਲ ਕਹਿਣਾ ਭੁੱਲ ਗਏ ਨੇ ਕਿ ਤੁਸੀਂ ਫਾਇਮਾ ਨੂੰ ਲੱਡੂ ਜ਼ਰੂਰ ਖਵਾਉਣੇ ਨੇ, ਕਿਉਂਕਿ ਲੱਡੂਆਂ ਦੇ ਬਗੈਰ ਤੇ ਹਰ ਖੁਸ਼ੀ ਅਧੂਰੀ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੂਗਰ ਪਲੱਸ ਯਾਨੀ ਸ਼ੂਗਰ ਜਿਸਮਾਨੀ ਕਮਜ਼ੋਰੀ, ਇਹ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ, ਮੇਰੀ ਉਮਰ 42 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ। ਮੈਂ ਤੁਹਾਡੇ ਕੋਲੋਂ ਸ਼ੂਗਰ ਦੀ ਦਵਾਈ ਮੰਗਵਾਈ ਸੀ ਜਿਹਦੇ ਨਾਲ ਅਲਹਮਦੁਲਿਲਾ ਸ਼ੂਗਰ ਕੰਟਰੋਲ ਰਹਿੰਦੀ ਹੈ, ਲੇਕਿਨ ਕਾਫੀ ਦਿਨਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਜਿਸਮਾਨੀ ਕੁਵਤ ਜਿਹੜੀ ਹੈ ਉਹ ਬਤਦਰੀਜ਼ ਕਮ ਹੋ ਰਹੀ ਹੈ। ਮੈਂ ਇੱਕ ਦੋਸਤ ਦੇ ਆਖਣ ਤੇ ਇੰਪੋਰਟਡ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਅਪ ਹੋ ਗਿਆ। ਫਿਰ ਮੈਂ ਦੂਜੀ ਵਾਰੀ ਉਹ ਗੋਲੀਆਂ ਇਸਤੇਮਾਲ ਨਹੀਂ ਕੀਤੀ। ਮੈਂ ਤੇ ਆਪਣੀ ਇਸ ਕਮਜ਼ੋਰੀ ਤੋਂ ਬਹੁਤ ਹੀ ਪਰੇਸ਼ਾਨ। ਸੁਲੇਮਾਨ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੇ ਮਸਾਇਲ ਦੇ ਐਕਸਪਰਟ ਤਬੀਬ ਹੋ। ਪਹਿਲੀ ਵਰਗੀ ਕੋਈ ਖਾਸ ਬਿਹਤਰੀਨ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਬਹਾਲ ਹੋ ਜਾਏ ਤੇ ਮੈਂ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕਾਂ ਜੀ।
3: ਅਨਵਰ ਭਾਈ, ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਮੇਰੇ ਕੋਲ ਆਏ ਸੋ, ਮੈਂ ਤੁਹਾਨੂੰ ਉਦੋਂ ਹੀ ਗਾਈਡ ਕੀਤਾ ਸੀ ਕਿ ਸ਼ੂਗਰ ਦੀ ਮੌਜੂਦਗੀ 'ਚ ਅਸਾਬੀ ਕਮਜ਼ੋਰੀ ਦਾ ਹੋਣਾ ਲਾਜ਼ਮੀ ਅਮਰ ਹੈ, ਲਿਹਾਜ਼ਾ ਇਹਦਾ ਇਲਾਜ ਵੀ ਜ਼ਰੂਰੀ ਹੈ।
2: ਬਿਲਕੁਲ।
3: ਬਹਰਹਾਲ, ਹੁਣ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਦਵਾਈ ਦਾ ਨਾਗਾ ਨਹੀਂ ਕਰਨਾ ਤੇ ਨਾ ਹੀ ਕੋਈ ਦੂਜੀ ਕੁਵਤ ਬਖਸ਼ ਗੋਲੀਆਂ ਖਾਣੀਆਂ ਨੇ, ਕਿਉਂਕਿ ਇਹੋ ਜਿਹੀ ਗੋਲੀਆਂ ਹਾਰਟ ਅਟੈਕ ਦਾ ਬਾਇਸ ਹੁੰਦੀਆਂ ਨੇ। ਮੇਰੇ ਮੋਹਤਰਮ ਭਾਈ, ਜਦੋਂ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਪੱਕਾ ਤੇ ਮੁਸਤਕਿਲ ਇਲਾਜ ਮੌਜੂਦ ਹੈ ਤੇ ਫਿਰ ਇਹੋ ਜਿਹਾ ਰਿਸਕ ਲੈਣ ਦੀ ਕੀ ਜ਼ਰੂਰਤ ਹੈ? ਮੇਰੇ ਮੋਹਤਰਮ ਭਾਈ, ਤੁਸੀਂ ਬੇਫਿਕਰ ਹੋ ਜਾਓ, ਤੁਹਾਡੀ ਇਹ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਮੇਰਾ ਨਾਗਾ ਇਸਤੇਮਾਲ ਕਰਨਾ। ਹੁਣ ਰੱਬ ਦੀ ਕਰਮ ਨਵਾਜ਼ੀ ਨਾਲ ਅਸਾਬ ਤੇ ਪੱਠਿਆਂ ਨੂੰ ਤਾਕਤ ਮਿਲੇਗੀ ਤੇ ਤੁਸੀਂ ਸ਼ੂਗਰ ਦੇ ਬਾਵਜੂਦ ਪੁਰਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
3: ਜੀ ਜੀ,
2: ਦਿਲ ਤੇ ਕਰਦਾ ਕਿ ਖਤ ਵੀ ਪੜ੍ਹਦੀ ਰਵਾਂ ਤੇ ਗੁਫ਼ਤਗੂ ਵੀ ਜਾਰੀ ਰਵੇ, ਲੇਕਿਨ ਪ੍ਰੋਗਰਾਮ ਖਤਮ ਹੋਣ ਦੀ ਲਾਈਟ ਚੱਲ ਗਈ ਜੀ। ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਮਾਮ ਤਰ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
3: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੇ ਦੀਗਰ ਅਰਕਾਨ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਜਾਨ ਛੁਡਾਓ ਜਿਹਦੇ ਲਈ ਪਾਕਿਸਤਾਨ ਦੇ ਮੰਨੇ ਤਨੇ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760, ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237-2760 ਯਾਨੀ 04237-2760, ਮੋਬਾਈਲ ਨੰਬਰ ਏ 03004142608 ਯਾਨੀ 03004142608
5: चार एक चार दो छे सिफर अठ। ते साडा ईमेल एड्रेस है suleiman.dawakhana@gmail.com।
2: जी सोने भैन भ्राओ, अल्लाह पाक तुहानू हमेशा सेहतमंद ते खुशखुरम रखे। इस दुआ दे नाल ही अपनी भैन साइमा नू इजाजत दिओ, अगले प्रोग्राम विच फिर मिलांगे। उस वेले तिकर खुदा हाफिज।
0: There's music and then there's magic. One above FM 101.

0: This is 101% pure. You are tuned into the one above, 101 FM.
1: ਸਰਵਿਸ ਸੇ ਪਹਿਲੇ ਵਾਲੀ ਸੂਰਤ ਹਾਲ ਮੇ ਵਾਪਸ